ਅੰਤਰਜਾਮੀ ਸੱਚੇ ਪਾਤਸ਼ਾਹ ਜੀ ਮਹਾਰਾਜ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ, ਆਪ ਜੀ ਦੇ ਪਾਵਨ ਅਸਥਾਨ ਸਤਖੰਡ ਦਰਬਾਰ ਦੀਆਂ ਹਾਜ਼ਰੀ ਭਰਦੇ ਹੋਏ, ਆਪ ਜੀ ਕਿਰਪਾ ਬਾਣੀ ਦਾ ਸਤਿਕਾਰ ਕਰਦੇ ਹੋਏ, ਬੇਅੰਤ ਪ੍ਰਮੁੱਖਾ ਪਿਆਰਿਆਂ ਵੱਲੋਂ ਸ਼ਬਦ ਮਾਇਆ ਹਾਜ਼ਰ ਹੋਈਏ ਸੱਚੇ ਪਾਤਸ਼ਾਹ, ਨਾਮ ਨਾਲ ਸਿੱਖੇ ਦਾਨ ਦੀ ਬਖਸ਼ਿਸ਼ ਕਰਨੀ, ਗੁਰਸਿੱਖੀ ਜੀਵਨ ਬਖਸ਼ੋ, ਨਾਮ ਦੇ ਆਰੋਪਤਾ ਸਮੂਹ ਸੰਤਾਨ ਨੇ ਆਪਣੋ ਕਾਮਨਾ ਪੂਰਨ ਕੰਨੇ, ਨਾਮ ਵਾਲੀ ਨਾਲ ਪਿਆਰ ਸੁਨਾਮ ਜਿਹਦਰ ਪ੍ਰਵਾਨ ਕਰਨੀ ਯਾਤਰਾ ਸਭ ਕਰਨੀ।

सेना बल्ले हरे सचिया सदा सेना बल्ले हरे तो दे।

सचिया बादशाह कोई ना वो ना जा ने मेरा वाहिगुरु।

ਜਿਨ੍ਹਾਂ ਜਿਨ੍ਹਾਂ ਸੰਗਤਾਂ ਵੱਲੋਂ ਗੁਰੂ ਮਹਾਰਾਜ ਜੀ ਦੇ ਹਜ਼ੂਰੀ ਭੇਟਾਵਾਂ ਹਾਜ਼ਰ ਹੋਈਆਂ ਹਨ, ਉਹਨਾਂ ਸੰਗਤਾਂ ਨੂੰ ਸਿਰੇ ਪਾਪ ਦੀ ਬਖਸ਼ਿਸ਼ ਹੋਊਗੀ। ਸਿਰੇ ਪਾਪ ਲੈ ਕੇ ਖੁਸ਼ੀਆਂ ਪ੍ਰਾਪਤ ਕਰੋ ਜੀ। ਗੁਰਮੁਖੋ ਸਾਰੇ ਪਹਿਲੀ ਵਾਰੀ ਅੰਮ੍ਰਿਤ ਛਕ ਰਹੇ ਸਾਧ ਸੰਗਤ ਜੀ, ਅੱਜ ਤਖ਼ਤ ਸਾਹਿਬ 'ਤੇ ਅੰਮ੍ਰਿਤ ਸੰਚਾਰ ਹੋਵੇਗਾ। ਜਿਨ੍ਹਾਂ ਸੰਗਤਾਂ ਨੇ ਪਹਿਲੀ ਵਾਰੀ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਨੀ ਹੋਵੇ 5 ਰੁਪਏ ਜਮ੍ਹਾਂ ਕਰਾਉਣ। ਜਿਨ੍ਹਾਂ ਸੰਗਤਾਂ

ਰੇਨਵਾ ਪਾਤਸ਼ਾਹ ਮਹਾਰਾਜ ਜੀ, ਸ਼ੁਕਰਾਨਾ ਸਤਿਗੁਰ ਜੀ, ਉਹ ਕਿਰਪਾ ਤਰਸ ਕੀਤਾ ਮਹਾਰਾਜ ਜੀ, ਆਪਣੇ ਬੱਚਿਆਂ ਪਾਸੋਂ ਕੀਰਤਨ ਦੀ ਹਾਜ਼ਰੀ ਕਰਵਾਈ ਸਤਿ ਸ਼੍ਰੀ ਉਹ ਸੰਤਾਂ ਨੂੰ ਮਾਇਆ ਹਾਜ਼ਰ ਹੋਈ ਪਾਤਸ਼ਾਹ ਜੀ ਨਾਮ ਜਾਣੀ ਜਾਣ ਸਕ ਸਭਨਾਂ ਦੀਆਂ ਮਾਵਨ ਭਾਵਨਾ ਇੱਛਾ ਮਹਾਰਾਜ ਹਰ ਦਿਨ ਯਾਤਰਾ ਸਭ

ਦਸਾ ਪਾਤਸ਼ਾਹੀਆਂ ਜੀ ਦੇ ਆਤਮਕ ਸਰੂਪ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜਗਤੀ ਜੋਤ ਜਾ ਰਾਜ ਰਾਜ ਸਰਬ

ਵੰਡ ਛਕਿਆ ਧਰਮ ਹੇਤ ਸੀਸ ਦਿੱਤੇ ਸਿੱਖੀ ਸਿਦਕ ਨਹੀਂ ਆ ਰਿਹਾ ਤਿਨਾ ਗੁਰਮੁਖਾਂ ਗੁਰੂ ਦੇ ਪਿਆਰਿਆਂ ਸਿੰਘਾਂ ਸਿੰਘਣੀਆਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਦੀ ਸਾਵੇ ਬੁਲਾਰੇ।

ਛਾਰਿਆ ਬਿਰਧ ਕੀ ਪਾਦਰੇ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸੇ ਜੀ ਦੇ ਬੋਲ ਵਾਲੇ ਬੁਲਾਰੇ ਖਾਲਸੇ ਜੀ ਦਾ ਮਨ ਨੀਵਾ ਮਤ ਉੱਚੀ ਮਤ ਪਤ ਦਾ ਰਾਖਾ ਆਪ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤ ਆਵੇ ਚੇਤ ਆਵਨ ਕਾ ਸਦਕਾ ਸਰਬ ਸੁਖ ਹੋਵੇ ਖਾਲਸੇ ਜੀ ਕੀ ਦੇਗ ਤੇਗ ਫਤਹ ਚੌਂਕੀਆਂ ਝੰਡੇ ਬੁੰਗੇ ਜਗੋ ਜੁਗ ਅਟਲ ਰਹੇ ਧਰਮ ਕਾ ਜੈਕਾਰ ਖਾਲਸਾ ਜੀ ਸਾਵੇ ਬੁਲਾਰੇ ਖਾਲਸੇ ਜੀ ਨੂੰ ਨਾਮ ਦਾਨ ਸਿੱਖੀ ਦਾਨ ਗੁਰਮਤਿ ਦਾਨ ਬੁੱਧ ਵਿਵੇਕ ਰਹਿਤ ਰੱਛਾ ਦਾਨ ਖਾਲਸੇ ਜੀ ਨੂੰ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਸਰੋਵਰ ਜੀ ਦੇ ਇਸ਼ਨਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੀਦਾਰ ਮਿਲੇ ਬੁਲਾਰੇ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਬਾਬਾ ਅਟਲ ਜੀ ਸੰਤੋਖ ਸਰ ਜੀ ਵਿਵੇਕ ਸਰ ਜੀ ਰਾਮ ਸਰ

ਧੰਮ ਜੀ ਨਨਕਾਣੇ ਜੀ ਕਰਤਾਰਪੁਰ ਜੀ ਸ਼੍ਰੀ ਬਾਬੇ ਨਾਨਕੜੇ ਜੀ ਤਖ਼ਤ ਕੇਸਗੜ੍ਹ ਸਾਹਿਬ ਆਨੰਦਪੁਰ ਜੀ ਕੀਰਤਪੁਰ ਦੀ ਪਾਤਾਲ।

ਸਰਬੱਤ ਸਮੂਹ ਖਾਲਸੇ ਜੀ ਕੋ ਨਗਾਰਿਆ ਨਿਸ਼ਾਨ ਸਾਹਿਬ ਸਨ ਰੁਗਤ ਤਖਤ ਸੱਚ ਖੰਡ ਸ਼੍ਰੀ ਹਜ਼ੂਰ ਸ਼੍ਰੀ ਅਬਚਲ ਨਗਰ ਸਾਹਿਬ ਜੀ ਦੇ ਸੁੱਖ ਦੇ ਦਰਸ਼ਨ ਦੀਦਾਰ ਮੇਲੇ ਬੁਲਾਰੇ ਸਤਿ ਸ਼੍ਰੀ ਅਕਾਲ।

ਮੁਆਫ ਕਰਨੀ ਬਾਣੀ ਸੱਚਖੰਡ ਵਿੱਚ ਪ੍ਰਵਾਨ ਕਰਨੀ ਆਈਆਂ ਸੰਗਤਾਂ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ ਯਾਤਰਾ ਸਫਲੀ ਕਰਨੀ ਸਿੱਖ ਪੜ੍ਹਦੇ ਸੁਣਦੇ।

ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ

ਨਿਆਜ਼ ਵਾਲੀਏ ਕੁਲ ਆਲਮ ਨੂਰੇ ਕਾਇਨਾਤ ਸ੍ਰੀ ਕਲਗੀ ਧਰ ਦਸ਼ਮੇਸ਼ ਪਿਤਾ ਅੰਮ੍ਰਿਤ ਕੇ ਦਾਤੀ ਪੰਥ ਦੇ ਵਾਲੀ ਆਪੇ ਗੁਰਚੇਲਾ ਸ਼ਮਸ਼ੀਰ ਬਹਾਦਰ ਜੀ ਤਖਤਾਂ ਵਾਲੇ ਤਾਜਾਂ ਵਾਲੇ ਫੌਜਾਂ ਵਾਲੇ ਬਾਜਾਂ ਵਾਲੇ ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੇ ਪਾਵਨ ਸਤਿਯੁਗੀ ਤਪ ਅਸਥਾਨ ਤਖਤ ਸੱਚਖੰਡ ਸ੍ਰੀ ਹਜ਼ੂਰ ਸ੍ਰੀ ਅਬਚਲ ਨਗਰ ਸਾਹਿਬ ਜੀ ਵਿਖੇ ਦੂਰੋਂ ਨੇੜਿਓਂ ਚੱਲ ਕੇ ਆ ਕਰਕੇ ਅੰਮ੍ਰਿਤ ਵੇਲੇ ਤੋਂ ਸਤਿਗੁਰਾਂ ਦੇ ਮੁਬਾਰਕ ਚਰਨ ਕਮਲਾਂ ਵਿਖੇ ਸਜੇ ਹੋਏ ਦੀਵਾਨ ਦੀਆਂ ਹਾਜ਼ਰੀਆਂ ਭਰ ਕੇ ਮਨ ਬਾਣੀ ਸਰੀਰ ਕਰਕੇ ਗੁਰਚਰਨਾਂ ਦੇ ਨਾਲ ਜੁੜਦਿਆਂ ਹੋਇਆਂ ਵਡਭਾਗੀ ਹੋ ਰਹੀ ਸਤਿਗੁਰੂ ਜੀ ਦੀ ਸਾਜੀ ਨਿਵਾਜੀ ਗੁਰੂ ਖਾਲਸਾ ਸਾਧ ਸੰਗਤ ਜੀਓ ਸਤਿਗੁਰਾਂ ਦੇ ਪਾਵਨ ਦਰਬਾਰ ਦੀ ਨਿੱਤ ਦੀ ਮਰਿਆਦਾ ਦੇ ਅਨੁਸਾਰ ਸਮਾਂ ਹੈ ਸਭ ਤੇ ਉੱਤਮ ਹਰ ਕੀ ਕਥਾ ਦੁਆਰਾ ਗੁਰਚਰਨਾਂ ਦੇ ਨਾਲ ਜੁੜ ਕਰਕੇ ਹੋਰ ਲਾਭ ਪ੍ਰਾਪਤ ਕਰਨੇ ਦਾ ਸਰਬਤ ਮਾਈ ਭਾਈ ਜਗਿਆਸੂ ਜਨ ਮਨ ਚਿੱਤ ਬਿਰਤੀਆਂ ਇਕਾਗਰ ਕਰਕੇ ਗੁਰਚਰਨਾਂ ਦਾ ਧਿਆਨ ਧਰਦਿਆਂ ਹੋਇਆਂ ਪਾਵਨ ਗੁਰ ਸ਼ਬਦ ਦੀ ਵਿਚਾਰ ਦੇ ਨਾਲ ਜੁੜੀਏ ਮਨ ਦੀ ਇਕਾਗਰਤਾ ਅਤੇ ਮੁੱਖ ਦੀ ਪਵਿੱਤਰਤਾ ਵਾਸਤੇ ਗੁਰੂ ਸਾਹਿਬ ਜੀਆਂ ਦਾ ਬਖਸ਼ਿਸ਼

ਅੱਜ ਸ਼ਾਂਤੀ ਦੇ ਪੁੰਜ ਗੁਰਬਾਣੀ ਦੇ ਮੁਜਸਮੇ ਸਰਬਤ ਜੀਆਂ ਦੇ ਤਾਰਨਹਾਰ ਪਨ ਮਥੁਰਾ ਕਛ ਭੇਦ ਨਹੀਂ ਗੁਰ ਅਰਜੁਨ ਪ੍ਰਤੱਖ ਹਰ ਸਰਗੁਣ ਸਰੂਪ ਪਰਮੇਸ਼ਰ ਜੀਆਂ ਦੇ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀਆਂ ਦੇ ਸਨਮੁਖ ਗੁਰਸਿੱਖਾਂ ਦਾ ਸਵਾਲ ਹੈ, ਬੇਨਤੀ ਹੈ। ਹੇ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ, ਸਾਡੀ ਜਿਹੜੀ ਮਨ ਦੀ ਬਿਰਤੀ ਹੈ ਉਹ ਐਸੀ ਹੋ ਰਹੀ ਹੈ ਜੋ ਹਰਖ ਸ਼ੋਕ ਦੇ ਅੰਦਰ ਸੱਚੇ ਪਾਤਸ਼ਾਹ ਸਦਾ ਲੱਗੀ ਰਹਿੰਦੀ ਹੈ। ਅਤੇ ਮਹਾਰਾਜ, ਮਨੋਬਿਰਤੀ ਐਸੀ ਹੈ, ਜੇਕਰ ਉਸਤਤ ਦੇ ਸ਼ਬਦ ਸੁਣ ਲਈਏ ਤਾਂ ਮਨ ਦੇ ਅੰਦਰ ਬੜੀ ਖੁਸ਼ੀ ਹੁੰਦੀ ਹੈ, ਨਿੰਦਿਆ ਦੇ ਸ਼ਬਦ ਸੁਣ ਲਈਏ ਮਾਯੂਸ ਹੋ ਜਾਈਦਾ। ਹਰਖ ਸ਼ੋਕ ਦੇ ਅੰਦਰ, ਉਸਤਤ ਨਿੰਦਿਆ ਦੇ ਅੰਦਰ ਅਸੀਂ ਲੱਗ ਰਹੇ ਹਾਂ। ਮਹਾਰਾਜ ਸੱਚੇ ਪਾਤਸ਼ਾਹ ਜੀ, ਸਾਨੂੰ ਤਾਂ ਇਹ ਦੁਨੀਆਂ ਦੇ ਮਿੱਠੇ ਮੋਹ ਦੇ ਬਚਨ ਚੰਗੇ ਲੱਗਦੇ ਨੇ, ਉਸਤਤ ਦੇ ਬਚਨ ਚੰਗੇ ਲੱਗਦੇ ਨੇ। ਆਪ ਜੀ ਕਿਰਪਾਲਤਾ ਕਰਕੇ ਦੱਸਣਾ ਕਰੋ ਮਹਾਰਾਜ, ਆਪ ਜੀਆਂ ਨੂੰ ਕੀ ਚੰਗਾ ਲੱਗਦਾ ਹੈ? ਤਾਂ ਗਰੀਬ ਨਿਵਾਜ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਸਾਰੰਗ ਰਾਗ ਦੇ ਅੰਦਰ

0: ਹਰੀ ਅਕਾਲ ਪੁਰਖ ਵਾਹਿਗੁਰੂ ਜੀਆਂ ਦੇ ਜਿਹੜੇ ਅੰਮ੍ਰਿਤਮਈ ਬੋਲ ਨੇ, ਅੰਮ੍ਰਿਤ ਪ੍ਰਵਚਨ ਨੇ, ਸਾਨੂੰ ਇਹ ਅੰਮ੍ਰਿਤ ਬਚਨ ਅੰਮ੍ਰਿਤ ਬੋਲ ਹੀ ਮਿੱਠੇ ਲੱਗਦੇ ਨੇ। ਮਿੱਠ ਬੋਲੜਾ ਜੀ ਹਰ ਸੱਜਣ ਸੁਆਮੀ ਮੋਰਾ, ਹਾਉ ਸੰਭਲ ਥਕੀ ਜੀ ਉਹ ਕਦੇ ਨਾ ਬੋਲਾ ਕੌਰਾ, ਕੌੜਾ ਬੋਲ ਨਾ ਜਾਣੈ ਪੂਰਨ ਭਗਵਾਨੈ ਔਗਣ ਕੋ ਨਾ ਚਿਤਾਰੇ, ਪਤਤ ਪਾਵਨ ਹਰ ਬਿਰਧ ਸਦਾਈ ਇੱਕ ਖਿਨ ਨਹੀਂ ਭੰਨੈ ਕਾਲੇ। ਜੋ ਪਰਮੇਸ਼ਰ ਜੀ ਖਿਨ ਕਾਲ ਮਾਤਰ ਵੀ ਕਿਸੇ ਦੀ ਘਾਲ ਕਮਾਈ ਕੀਤੀ ਹੋਈ ਨੂੰ, ਕੀਤੇ ਹੋਏ ਸਾਧਨਾ ਨੂੰ, ਜਪੇ ਹੋਏ ਨਾਮ ਨੂੰ ਵਿਅਰਥ ਨਹੀਂ ਜਾਣ ਦਿੰਦੇ, ਐਸੇ ਪਰਮੇਸ਼ਰ ਜੀ ਮੇਰੇ ਮਿੱਠੇ ਬੋਲਣ ਵਾਲੇ ਨੇ ਅਤੇ ਐਸੇ ਵਾਹਿਗੁਰੂ ਜੀ ਦੇ ਮਿੱਠੇ ਬਚਨ ਸਾਨੂੰ ਅਤਿਅੰਤ ਚੰਗੇ ਲੱਗਦੇ ਨੇ। ਅੰਮ੍ਰਿਤ ਅਤੇ ਮਿੱਠੇ ਜਾ ਕੇ ਬਚਨਾ, ਹਰੀ ਅਕਾਲ ਪੁਰਖ ਵਾਹਿਗੁਰੂ ਜੀ ਪਰਮ ਪ੍ਰੇਮ ਦੇ ਆਸਪਦ ਨੇ, ਅੰਮ੍ਰਿਤ ਤੋਂ ਮਿੱਠੇ ਉਹਨਾਂ ਦੇ ਬੋਲ ਨੇ। ਪਿਆਰੇ ਉਹ ਗੁਰਸਿੱਖੋ, ਉਸ ਤਤ ਨਿੰਦਾ ਦੇ ਵੱਲ ਸਾਡੇ ਮਨ ਦੀ ਬਿਰਤੀ ਨਹੀਂ ਆਉਂਦੀ। ਭਾਵੇਂ ਕੋਈ ਬੁਰਾ ਕਹੀ ਜਾਵੇ, ਭਾਵੇਂ ਕੋਈ ਭਲਾ ਕਹੀ ਜਾਵੇ, ਸਾਨੂੰ ਉਸ ਦੀ ਪਰਵਾਹ ਨਹੀਂ। ਅਕਾਲ ਪੁਰਖ ਵਾਹਿਗੁਰੂ ਜੀ ਦੇ ਬਚਨ ਹੀ ਸਾਨੂੰ ਮਿੱਠੇ ਲੱਗਦੇ ਨੇ। ਮਿਸ਼ਟ ਦਾ ਅਰਥ ਹੈ ਮਿੱਠੇ ਅਤੇ ਮਿੱਠੇ ਦਾ ਅਰਥ ਹੈ ਪਿਆਰੇ। ਵਾਹਿਗੁਰੂ ਜੀ ਦੇ ਅਮੋਲਕ ਬਚਨ ਹੀ ਸਾਨੂੰ ਪਿਆਰੇ ਲੱਗਦੇ ਹਨ ਜੀਓ।
1: ਗੁਰ ਬਾਹ ਪਕੜ ਪ੍ਰਭ ਸੇਵਾ ਲਾਏ।
0: ਮਹਾਰਾਜ, ਇਹਨਾਂ ਮਿੱਠੇ ਬੋਲਾਂ ਦੀ ਪਰਮਾਤਮਾ ਜੀ ਦੀ ਸਾਖਿਆਤਕਾਰਤਾ ਕਿਵੇਂ ਹੋਈ ਹੈ ਤਾਂ ਸਤਿਗੁਰੂ ਜੀ ਫਰਮਾਉਂਦੇ ਨੇ, ਸਾਨੂੰ ਬਾਂਹ ਤੋਂ ਫੜ ਕੇ ਨਾ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀਆਂ ਨੇ ਵਾਹਿਗੁਰੂ ਜੀ ਦੀ ਸੇਵਾ ਦੇ ਵਿੱਚ ਟਹਿਲ ਦੇ ਵਿੱਚ ਲਾ ਦਿੱਤਾ ਹੈ। ਇਸੇ ਪ੍ਰਕਾਰ
1: ਗੁਰ ਬਾਹ ਪਕੜ ਪ੍ਰਭ ਸੇਵਾ ਲਾਏ।
0: ਸਤਿਗੁਰੂ ਸੱਚੇ ਪਾਤਸ਼ਾਹ ਜੀਆਂ ਨੇ ਬਿਰਤੀ ਰੂਪੀ ਸਾਡੀ ਬਾਂਹ, ਸਾਡੀ ਮਨ ਰੂਪੀ ਬਾਂਹ ਕਿਰਪਾ ਰੂਪੀ ਹੱਥ ਦੇ ਨਾਲ ਫੜ ਕੇ ਵਾਹਿਗੁਰੂ ਜੀ ਦੀ ਸੇਵਾ ਵਿੱਚ ਲਾ ਦਿੱਤਾ ਹੈ, ਚਾਕਰੀ ਟਹਿਲ ਵਿੱਚ ਲਾਇਆ ਹੈ।
1: ਸਦ ਦਿਆਲ ਹਰ ਢੋਲਾ।
0: ਤੇ ਹਰੀ ਪਰਮੇਸ਼ਰ ਜੀ ਜੋ ਢੋਲਾ ਪਿਆਰੇ ਨੇ ਨਾ, ਹੁਣ ਸਾਡੇ ਤੇ ਸਦਾ ਸਦਾ ਦਿਆਲ ਹੋਏ ਨੇ। ਸਾਧ ਸੰਗਤ ਜੀ, ਤਨ ਦੀ ਪਵਿੱਤਰਤਾ ਵਾਸਤੇ ਸੇਵਾ ਟਹਿਲ ਕਰਨੀ ਹੱਥੀ ਅਤਿਅੰਤ ਜ਼ਰੂਰੀ ਹੈ। ਬਾਣੀ ਪੜ੍ਹਨੇ ਦੇ ਨਾਲ, ਸਿਮਰਨ ਕਰਨੇ ਦੇ ਨਾਲ, ਭਜਨ ਕਰਨੇ ਦੇ ਨਾਲ ਮਨ ਦੀ ਪਵਿੱਤਰਤਾ ਹੁੰਦੀ ਹੈ, ਸੇਵਾ ਕਰਨੇ ਦੇ ਨਾਲ ਤਨ ਦੀ ਪਵਿੱਤਰਤਾ ਹੁੰਦੀ ਹੈ। ਇਸ ਕਰਕੇ ਸੇਵਾ ਅਤੇ ਸਿਮਰਨ ਦੋਵੇਂ ਹੀ ਅੰਗ ਜ਼ਰੂਰੀ ਨੇ। ਸੋ ਸਤਿਗੁਰੂ ਜੀ ਬਚਨ ਕਰਨਾ ਕਰਦੇ ਨੇ, ਜਦੋਂ ਸਾਨੂੰ ਸੇਵਾ ਟਹਿਲ ਵਿੱਚ ਪੂਰਿਆਂ ਸਤਿਗੁਰਾਂ ਨੇ ਲਾ ਦਿੱਤਾ ਨਾ, ਜੋ ਹਰੀ ਪਰਮੇਸ਼ਰ ਜੀ ਢੋਲਾ ਪਿਆਰੇ ਰੂਪ ਨੇ ਸਾਡੇ ਤੇ, ਉਹ ਸਦਾ ਸਦਾ ਦਿਆਲੂ ਹੋਏ ਹਨ ਜੀਓ। ਵਿਸ਼ਰਾਮ ਦੇ ਕਰਕੇ ਸਤਿਗੁਰੂ ਜੀ ਫਰਮਾਉਂਦੇ ਹਨ,
1: ਤੂੰ ਠਾਕੁਰ ਸਰਬਪਤ ਪਾਲਕ।
0: ਹੇ ਮਹਾਰਾਜ ਸੱਚੇ ਪਾਤਸ਼ਾਹ ਜੀ, ਫਿਰ ਵਾਹਿਗੁਰੂ ਜੀਆਂ ਦੇ ਆਪ ਜੀ ਉਸਤਤ ਕਿਵੇਂ ਕਰਦੇ, ਗੁਣ ਕਿਵੇਂ ਗਾਉਂਦੇ ਹੋ ਤੇ ਆਪਣੇ ਹਿਰਦੇ ਵਿੱਚ ਭਾਵ ਕੈਸਾ ਰੱਖਦੇ ਹੋ? ਸਤਿਗੁਰੂ ਜੀ ਫਰਮਾਉਂਦੇ ਨੇ, ਅਸੀਂ ਵਾਹਿਗੁਰੂ ਜੀ ਦੇ ਸਨਮੁਖ ਐਵੇਂ ਉਚਾਰਦੇ ਹਾਂ, ਸਰਬ ਕਲਾ ਸਮਰੱਥ ਪਰਮੇਸ਼ਰ ਜੀ, ਸਾਰੀ ਸ੍ਰਿਸ਼ਟੀ ਦੇ ਕਰਤਾ ਭਰਤਾ ਹਰਤਾ ਜੀ, ਆਪ ਜੀ ਸਾਰਿਆਂ ਦੀ ਵਿਸ਼ੇਸ਼ ਕਰਕੇ ਪ੍ਰਤ ਪਾਲਣਾ ਕਰਦੇ ਹੋ। ਦੇਵਤਿਆਂ ਦੀ, ਦਾਨਵਾਂ ਦੀ, ਮਾਨਵਾਂ ਦੀ, ਗੰਧਰਵਾਂ ਦੀ, ਜਕਸ਼ਾਂ ਦੀ, ਕਿੰਨਰਾਂ ਦੀ, ਪਿਸਾਚਾਂ ਦੀ, ਬਾਲਕਾਂ ਦੀ, ਬਜ਼ੁਰਗਾਂ ਦੀ, ਇਸਤਰੀਆਂ ਦੀ, ਪੁਰਖਾਂ ਦੀ, ਪਸ਼ੂਆਂ ਦੀ, ਪੰਛੀਆਂ ਦੀ, ਕੀੜਿਆਂ ਮਕੌੜਿਆਂ ਦੀ, ਮਹਾਰਾਜ ਜੜ ਅਤੇ ਵਸਤੂਆਂ ਸਭ ਤੱਤਾਂ ਦੀ ਆਪ ਦੀ ਪ੍ਰਤ ਪਾਲਣਾ ਕਰਦੇ ਹੋ। ਸਾਰਿਆਂ ਦੇ ਪ੍ਰਤ ਪਾਲਕ ਵਿਸ਼ੇਸ਼ ਕਰਕੇ ਆਪ ਹੋ ਜੀਓ।
1: ਮੋਹ ਕਲਤਰ ਸਹਿਤ ਸਭ ਗੋਲਾ।
0: ਮਹਾਰਾਜ, ਮੈਂ ਕਲਤਰ ਘਰ ਵਾਲੀ ਦੇ ਸਮੇਤ, ਇਸਤਰੀ ਦੇ ਸਿਹਤ ਸਹਿਤ ਅਤੇ ਸਭ ਸਾਰੇ ਪਰਿਵਾਰ ਦੇ ਸਹਿਤ ਆਪ ਜੀ ਦਾ ਗੋਲਾ, ਆਪ ਜੀ ਦਾ ਦਾਸ ਹੋਇਆ ਹਾਂ। ਸਾਧ ਸੰਗਤ ਜੀ, ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਆਪਣੇ ਤੇ ਟੁਕਾ ਕੇ ਨਾ ਸਾਨੂੰ ਇਹ ਸਿੱਖਿਆ ਦੇ ਰਹੇ ਨੇ। ਜਿੱਥੇ ਆਪ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੀ ਸਿੱਖੀ ਧਾਰਨ ਕਰਨੀ ਹੈ, ਉੱਥੇ ਕਲੱਤਰ ਇਸਤਰੀ ਨੂੰ ਵੀ ਗੁਰਸਿੱਖੀ ਧਾਰਨ ਕਰਵਾਉਣੀ ਹੈ। ਕਈ ਵਾਰ ਇਵੇਂ ਵੀ ਦੇਖਿਆ ਜਾਂਦਾ ਹੈ, ਸਿੰਘ ਅੰਮ੍ਰਿਤਧਾਰੀ ਹੁੰਦੇ ਨੇ, ਸਾਲ ਸਾਲ, ਦੋ ਦੋ ਸਾਲ, ਦਸ ਦਸ ਸਾਲ ਅਤੇ ਜ਼ਿੰਦਗੀ ਦਾ ਵੱਡਾ ਹਿੱਸਾ ਬਤੀਤ ਹੋ ਜਾਂਦਾ ਹੈ, ਉਹਨਾਂ ਦੀਆਂ ਘਰ ਵਾਲੀਆਂ ਅੰਮ੍ਰਿਤ ਹੀ ਨਹੀਂ ਛਕਦੀਆਂ। ਭਾਈ ਇਵੇਂ ਗੁਰੂ ਕੇ ਚਰਣਾਂ ਵਿਖੇ ਮੁਕੰਮਲ ਰੂਪ ਵਿੱਚ ਪ੍ਰਵਾਨ ਨਹੀਂ ਹੁੰਦਾ। ਇਸੇ ਪ੍ਰਕਾਰ ਦੇਖਿਆ ਜਾਂਦਾ ਹੈ, ਸੋ ਭਾਈ ਆਪ ਤਾਂ ਅੰਮ੍ਰਿਤਧਾਰੀ ਹੁੰਦੇ ਨੇ, ਪਰ ਕਈ ਵਾਰ ਜਿਹੜੇ ਅਣਜਾਣ ਅਤੇ ਭੁੱਲਣ ਨੇ, ਉਹਨਾਂ ਦੇ ਘਰਾਂ ਵਿੱਚ ਉਹਨਾਂ ਦੇ ਜਿਹੜੇ ਬੱਚੇ ਨੇ ਉਹ ਪਤਤ ਦੇਖੇ ਜਾਂਦੇ ਨੇ। ਇਹ ਸਤਿਗੁਰੂ ਜੀ ਦੀ ਆਗਿਆ ਨਹੀਂ। ਰਹਿਤਨਾਮਿਆਂ ਵਿੱਚ ਬਚਨ ਆਉਂਦੇ ਨੇ, ਸਿੱਖ ਕਾ ਬੇਟਾ ਹੋਏ ਮੋਨਾ ਹੋਏ ਜਾਏ ਤਿਸ ਕੀ ਜੜ ਸੁੱਕੀ, ਮੋਨਾ ਹੋਏ ਸਿੱਖ ਹੋਏ ਜਾਏ ਤਿਸ ਕੀ ਜੜ ਹਰੀ। ਜੇ ਸਿੱਖ ਦੇ ਘਰ ਦੇ ਵਿੱਚ ਵੀ ਬੇਟਾ ਮੋਨਾ ਇਹ ਨਾ ਪਤਤ ਹੈ, ਤੇ ਜਾਣੋ ਸਿੱਖੀ ਦੀ ਜੜ ਅੱਗੇ ਸੁੱਕ ਗਈ, ਪੀੜ੍ਹੀਆਂ ਵਿੱਚ ਕਿਵੇਂ ਸਿੱਖੀ ਪ੍ਰਫੁੱਲਿਤ ਹੋਵੇਗੀ। ਮੋਨੇ ਦਾ ਬੇਟਾ ਹੋਵੇ ਕੇਸਾ ਧਾਰੀ ਹੋ ਜਾਵੇ ਤੇ ਸਿੱਖੀ ਦੀ ਜੜ ਉਸਦੇ ਘਰ ਵਿੱਚ ਹਰੀ ਹੋ ਜਾਂਦੀ ਹੈ, ਬੂਟਾ ਲੱਗ ਜਾਂਦਾ ਹੈ। ਇਹ ਸਤਿਗੁਰੂ ਜੀ ਜੁਗਤੀਆਂ ਦੱਸਦੇ ਨੇ। ਵਾਹਿਗੁਰੂ ਜੀ ਦੇ ਦਰ ਤੇ ਪ੍ਰਵਾਨ ਚੜ੍ਹਨੇ ਦੀਆਂ ਮੋਹੇ ਕਲੱਤਰ ਸਹਿਤ। ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਜੀ ਦੀ ਕਿਰਪਾ ਦੇ ਨਾਲ ਮੋਹੇ ਮੈਂ ਵੀ ਆਪ ਜੀ ਦਾ ਸਿੱਖ ਹੋਇਆ ਤੇ ਇਸਤਰੀ ਦੇ ਘਰ ਵਾਲੀ ਦੇ ਸਮੇਤ ਆਪ ਜੀ ਦਾ ਸਿੱਖ ਹੋਇਆ। ਸਭ ਇਸਤਰੀ ਤੋਂ ਵਧਿਆ ਅੱਗੇ ਜਿੰਨਾ ਪਰਿਵਾਰ ਹੈ ਨਾ, ਪੁੱਤਰ ਨੇ, ਧੀਆਂ ਨੇ, ਦੋਤੇ ਪੋਤਰੇ ਨੇ, ਸਾਰਿਆਂ ਦੇ ਸਮੇਤ ਆਪ ਜੀ ਦਾ ਸਿੱਖ ਹੋਇਆ ਹਾਂ। ਇਸ ਪ੍ਰਕਾਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਸਮੇਤ ਪਰਿਵਾਰ ਗੁਰਸਿੱਖੀ ਕਮਾਉਣ ਦੀ ਆਗਿਆ ਦਿੰਦੇ ਨੇ। ਭਾਈ ਦਿਆਲ ਦਾਸ ਅੰਮ੍ਰਿਤ ਨਹੀਂ ਸੀ ਨਾ ਛਕਿਆ ਤੇ ਜਿਸ ਵੇਲੇ ਸਤਿਗੁਰੂ ਜੀ ਨੇ ਕੌਤਕ ਵਰਤਾਇਆ ਅੰਮ੍ਰਿਤ ਛਕਣ ਵਾਸਤੇ ਤਿਆਰ ਹੋਇਆ, ਮਹਾਰਾਜ ਕਲਗੀਧਰ ਸੱਚੇ ਪਾਤਸ਼ਾਹ ਜੀ ਕਿਰਪਾਲਤਾ ਕਰੋ ਮੈਨੂੰ ਅੰਮ੍ਰਿਤ ਛਕਾਓ, ਤਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤਾ ਭਾਈ ਦਿਆਲ ਦਾਸ ਇਕੱਲੇ ਨੂੰ ਨਹੀਂ ਛਕਾਵਾਂਗੇ, ਘਰਵਾਲੀ ਦੇ ਸਮੇਤ, ਬੱਚਿਆਂ ਦੇ ਸਮੇਤ, ਪਰਿਵਾਰ ਦੇ ਸਮੇਤ, ਸੰਬੰਧੀਆਂ ਦੇ ਸਮੇਤ ਛਕ ਤਾਂ ਬਖਸ਼ਿਆ ਜਾਵੇਗਾ। ਤੇ ਭਾਈ ਦਿਆਲ ਦਾਸ ਜੀ ਨੇ ਘਰਵਾਲੀ, ਪਰਿਵਾਰ ਤੇ ਸੰਬੰਧੀਆਂ ਦੇ ਸਮੇਤ ਅੰਮ੍ਰਿਤ ਛਕਿਆ। ਸਤਿਗੁਰੂ ਕਲਗੀਧਰ ਸਾਹਿਬ ਜੀ ਨੇ ਨਾਮ ਦਿਆਲ ਦਾਸ ਤੋਂ ਬਦਲ ਕੇ ਦਿਆਲ ਸਿੰਘ ਰੱਖਿਆ ਸੀ ਤੇ ਵੱਡੀਆਂ ਭਾਰੀਆਂ ਬਖਸ਼ਿਸ਼ਾਂ ਕਰਕੇ ਨਿਵਾਜਿਆ ਸੀ। ਭਾਈ ਡੱਲਾ ਪਹਿਲੀ ਅਵਸਥਾ ਦੇ ਵਿੱਚ ਅੰਮ੍ਰਿਤ ਛਕਣ ਵਾਸਤੇ ਤਿਆਰ ਨਹੀਂ ਸੀ, ਪਰ ਬਹੁਤੀਆਂ ਬਖਸ਼ਿਸ਼ਾਂ ਸਤਿਗੁਰੂ ਜੀਆਂ ਦਾ ਪਾ ਸਤਿਗੁਰੂ ਜੀ ਦੀਆਂ ਪਾ ਕੇ ਅੰਮ੍ਰਿਤ ਦੀ ਮਹਿਮਾ ਜਾਣ ਕੇ ਫਿਰ ਆਪ ਬੇਨਤੀ ਕਰਦਾ, ਸੱਚੇ ਪਾਤਸ਼ਾਹ ਕਿਰਪਾਲਤਾ ਕਰਕੇ ਇਹ ਮੈਨੂੰ ਵੀ ਅੰਮ੍ਰਿਤ ਦੀ ਦਾਤ ਬਖਸ਼ੋ। ਤਾਂ ਗਰੀਬ ਨਿਵਾਜ ਸਾਹਿਬ ਜੀਆਂ ਨੇ ਇਹੋ ਬਚਨ ਕੀਤਾ ਸੀ, ਭਾਈ ਡੱਲੇ ਇਕੱਲੇ ਨੂੰ ਅੰਮ੍ਰਿਤ ਨਹੀਂ ਛਕਾਉਣਾ, ਘਰਵਾਲੀ ਦੇ ਸਮੇਤ ਅਤੇ ਪਰਿਵਾਰ ਦੇ ਸਮੇਤ ਅੰਮ੍ਰਿਤ ਛਕ ਤਾਂ ਬਖਸ਼ਿਆ ਜਾਵੇਗਾ, ਸਤਿਗੁਰੂ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੇਗਾ। ਸਾਧ ਸੰਗਤ ਜੀ, ਫਿਰ ਭਾਈ ਡੱਲੇ ਨੇ ਘਰਵਾਲੀ ਤੇ ਪਰਿਵਾਰ ਦੇ ਸਮੇਤ ਅੰਮ੍ਰਿਤ ਛਕਿਆ। ਸਤਿਗੁਰੂ ਜੀ ਨੇ ਡੱਲੇ ਤੋਂ ਬਦਲ ਕੇ ਨਾਮ ਡੱਲ ਸਿੰਘ ਰੱਖਿਆ ਤੇ ਬਖਸ਼ਿਸ਼ਾਂ ਭਰੇ ਬਚਨ ਕੀਤੇ ਸਨ। ਡੱਲ ਸਿੰਘ ਦਰਗਾਹ ਦੇ ਵਿੱਚ ਸਾਡੇ ਚਰਨਾਂ ਵਿਖੇ ਪੀੜੀ ਜਿੰਨੀ ਥਾਂ ਮੰਗਦਾ ਸੈਂ, ਹੁਣ ਜਿੰਨੀ ਚਾਹੇ ਥਾਂ ਮੰਨ ਲੈ, ਗੁਰੂ ਕੇ ਚਰਨ ਤੇ ਹੈ ਹੀ ਗੁਰਸਿੱਖਾਂ ਵਾਸਤੇ ਨੇ। ਇਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਜੁਗਤੀਆਂ ਦੱਸਦੇ ਨੇ। ਮੋਹੇ ਕਲੱਤਰ ਸਹਿਤ ਸਭ ਗੋਲਾ, ਮਹਾਰਾਜ ਅਸੀਂ ਖੁਦ ਆਪ ਘਰਵਾਲੀ ਦੇ ਅਤੇ ਪਰਿਵਾਰ ਦੇ ਸਮੇਤ ਆਪ ਜੀ ਦੇ ਦਰ ਦੇ ਗੋਲੇ ਹੋ ਰਹੇ ਹਾਂ, ਚਾਕਰ ਹੋ ਰਹੇ ਹਾਂ। ਤੇ ਦਾਤਾਰ ਸੱਚੇ ਪਾਤਸ਼ਾਹ ਜੀ ਨੇ ਇਸ ਪ੍ਰਕਾਰ ਸਾਧ ਸੰਗਤ ਜੀ ਆਪਣੇ ਤੇ ਢੁਕਾ ਕੇ ਜਗਿਆਸੂ ਮੁਖ ਦੁਆਰਾ ਬਚਨ ਉਚਾਰਨ ਕਰਕੇ ਉਪਦੇਸ਼ ਦੀ ਦਾਤ ਬਖਸ਼ੀ ਹੈ। ਅੱਜ ਕੁਝ ਘਰਾਂ ਵਿੱਚ ਐਸਾ ਵੀ ਦੇਖਿਆ ਜਾਂਦਾ ਹੈ, ਬੀਬੀਆਂ ਤੇ ਅੰਮ੍ਰਿਤ ਧਾਰੀ ਹੁੰਦੀਆਂ ਨੇ, ਉਹਨਾਂ ਦੇ ਜਿਹੜੇ ਘਰ ਵਾਲੇ ਨੇ ਭਾਈ ਉਹਨਾਂ ਨੇ ਅੰਮ੍ਰਿਤ ਨਹੀਂ ਛਕਿਆ ਹੁੰਦਾ। ਕੁਛ ਜਗ੍ਹਾ ਤੇ ਐਸਾ ਵੀ ਦੇਖਿਆ ਜਾਂਦਾ ਹੈ, ਬੀਬੀਆਂ ਤੇ ਕੇਸ ਕੀ ਸਜਾਉਂਦੀਆਂ, ਪੰਜ ਕਕਾਰਾਂ ਦੀਆਂ ਧਾਰਨੀ, ਉਹਨਾਂ ਦੇ ਜਿਹੜੇ ਪਤੀ ਨੇ ਘਰ ਵਾਲੇ ਨੇ ਉਹ ਮੋਨੇ ਦੇਖੇ ਜਾਂਦੇ ਨੇ, ਭਾਈ ਐਵੇਂ ਵੀ ਪ੍ਰਵਾਨ ਨਹੀਂ। ਸਿੰਘ ਸਿੰਘਣੀ ਦੋਵੇਂ ਇਕੱਠੇ ਅੰਮ੍ਰਿਤ ਛਕਣ ਤੇ ਪੰਜ ਪਿਆਰੇ ਇਸੇ ਪ੍ਰਕਾਰ ਫਿਰ ਮਰਿਆਦਾ ਦ੍ਰਿੜ ਕਰਵਾਉਂਦੇ ਨੇ, ਪਤੀ ਪਰਦੇਸ ਗਿਆ ਹੋਵੇ, ਬੀਬੀ ਇੱਥੇ ਹੋਵੇ, ਜਾਂ ਇਸੇ ਪ੍ਰਕਾਰ ਕੋਈ ਹੋਰ ਸਬਾਬ ਹੋਵੇ ਤੇ ਇਕੱਲੇ ਨੂੰ ਅੰਮ੍ਰਿਤ ਛਕਣਾ ਪਵੇ ਨਾ, ਤੇ ਜਦੋਂ ਤੱਕ ਦੋਵੇਂ ਜੀ ਅੰਮ੍ਰਿਤ ਧਾਰੀ ਨਹੀਂ ਹੋ ਜਾਂਦੇ ਉਦੋਂ ਤੱਕ ਸੰਗਤ ਨਹੀਂ ਕਰਨੀ ਇੱਕ ਦੂਜੇ ਦੀ। ਇਹ ਸਤਿਗੁਰੂ ਜੀ ਨੇ ਮਰਿਆਦਾ ਬਣਾਈ ਹੈ ਤੇ ਪੰਜ ਪਿਆਰੇ ਪ੍ਰਣ ਕਰਵਾ ਕੇ ਫਿਰ ਅੰਮ੍ਰਿਤ ਛਕਾਉਂਦੇ ਨੇ, ਤੇ ਇਕੱਲੇ ਨੂੰ ਅੰਮ੍ਰਿਤ ਨਹੀਂ ਛਕਾਇਆ ਜਾਂਦਾ। ਜੇ ਐਸਾ ਸਬੱਬ ਹੋਵੇ ਘਰ ਵਾਲਾ ਕਿਧਰੇ ਪਰਦੇਸ ਗਿਆ ਹੋਵੇ, ਜਾਂ ਐਸਾ ਸਬੱਬ ਹੋਵੇ ਬੀਬੀ ਕਿਧਰੇ ਦੂਰ ਹੋਵੇ ਤੇ ਸਿੰਘ ਨੇ ਅੰਮ੍ਰਿਤ ਛਕਣਾ ਹੋਵੇ, ਭਾਈ ਆਪਣੇ ਜੀਵਨ ਸਾਥੀ ਨੂੰ ਵੀ ਅੰਮ੍ਰਿਤ ਛਕਾਉਣਾ, ਪਰਿਵਾਰ ਨੂੰ ਅੰਮ੍ਰਿਤ ਧਾਰੀ ਬਣਾਉਣਾ, ਤਾਂ ਸਤਿਗੁਰੂ ਜੀ ਦੀਆਂ ਮੁਕੰਮਲ ਰੂਪ ਵਿੱਚ ਖੁਸ਼ੀਆਂ ਮਿਲਦੀਆਂ ਨੇ। ਸਾਧ ਸੰਗਤ ਜੀ, ਸਤਿਗੁਰੂ ਕਲਗੀਧਰ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੇ ਇਸ ਪਾਵਨ ਅਸਥਾਨ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸ੍ਰੀ ਅਬਚਲ ਨਗਰ ਸਾਹਿਬ ਜੀ ਵਿਖੇ ਤਖ਼ਤ ਸਾਹਿਬ ਜੀਆਂ ਦੇ ਸਨਮਾਨ ਯੋਗ ਪੰਜ ਪਿਆਰੇ ਸਿੰਘ ਸਾਹਿਬਾਨ ਅੱਜ ਅੰਮ੍ਰਿਤ ਦਾ ਬਾਟਾ ਤਿਆਰ ਕਰਨਗੇ। ਅੰਮ੍ਰਿਤ ਅਭਿਲਾਖੀਆਂ ਨੂੰ ਅੰਮ੍ਰਿਤ ਦੀ ਦਾਤ ਬਖਸ਼ਿਸ਼ ਕਰਕੇ ਨਿਵਾਜਿਆ ਜਾਵੇਗਾ। ਗੁਰੂ ਘਰ ਦੇ ਵਿੱਚੋਂ ਜਿਨ੍ਹਾਂ ਦੇ ਭਾਗ ਜਾਗੇ ਨੇ, ਜਿਹੜੇ ਕੇਸਾ ਧਾਰੀ ਨੇ, ਸਾਬਤ ਸੂਰਤ ਨੇ, ਜਨਮ ਮਰਨ ਦੀਆਂ ਫਾਹੀਆਂ ਨੂੰ ਕੱਟਣਾ ਚਾਹੁੰਦੇ ਨੇ, ਸਤਿਗੁਰੂ ਕਲਗੀਧਰ ਸਾਹਿਬ ਜੀਆਂ ਦੀ ਗੋਦ ਵਿੱਚ ਸਦਾ ਸਦਾ ਵਾਸਤੇ ਨਿਵਾਸ ਕਰਨਾ ਚਾਹੁੰਦੇ ਨੇ, ਜਿਨ੍ਹਾਂ ਨੇ ਆਵਾਗਾਉਣ ਦੇ ਬੰਧਨ ਕੱਟਣੇ ਨੇ, ਚੱਕਰ ਕੱਟਣੇ ਨੇ, ਸਤਿਗੁਰੂ ਜੀ ਦੀਆਂ ਸਪੁੱਤਰੀਆਂ ਤੇ ਸਪੁੱਤਰ ਹੋਣ ਦਾ ਮਾਣ ਪ੍ਰਾਪਤ ਕਰਨਾ, ਖਾਲਸਾ ਜੀ ਫਿਰ ਸਾਰੀ ਅੰਮ੍ਰਿਤ ਛਕੋ। ਤਨ ਮਨ ਧਨ ਕਰਕੇ ਸਤਿਗੁਰੂ ਜੀ ਦੀ ਸਿੱਖੀ ਧਾਰਨ ਕਰੀਏ, ਸਹਿਤ ਜੀਵਨ ਸਾਥੀ ਦੇ, ਸਹਿਤ ਪਰਿਵਾਰਾਂ ਦੇ ਅੰਮ੍ਰਿਤ ਛਕ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਸਿੱਖੀ ਨੂੰ ਕਮਾ ਕਰਕੇ ਜੀਵਨ ਨੂੰ ਸਫਲਾ ਕਰ ਲਈਏ। ਜਿਨ੍ਹਾਂ ਦੇ ਭਾਗ ਜਾਗੇ ਨੇ, ਅੰਮ੍ਰਿਤ ਦੀ ਦਾਤ ਪ੍ਰਾਪਤ ਕਰਨੀ ਹੈ, ਪੌਣੇ ਕੋ 11 ਵਜੇ ਤੱਕ ਸਨ ਕੇਸੀ ਇਸ਼ਨਾਨ ਕਰਕੇ, ਪੰਜ ਕਕਾਰਾਂ ਦੇ ਧਾਰਨੀ ਹੋ ਕਰਕੇ ਤਖ਼ਤ ਸਾਹਿਬ ਜੀ ਤੇ ਪੁੱਜੋ। ਪੰਜ ਪਿਆਰੇ ਸਿੰਘ ਸਹਿਬਾਨਾਂ ਜੀਆਂ ਦੇ ਪਾਸੋਂ ਖੰਡੇ ਕੀ ਪਾਹੁਲ ਸ਼ੁਭ ਧਾਰੋ, ਬਨੋ ਖਾਲਸਾ ਭਰਮ ਨਿਵਾਰੋ। ਸਤਿਗੁਰੂ ਜੀ ਦੇ ਘਰ ਵਿੱਚ ਜਨਮ ਹੁੰਦਾ ਹੈ ਅੰਮ੍ਰਿਤ ਛਕਣ ਦੇ ਨਾਲ, ਤੇ ਜਿਸ ਦਾ ਜਨਮ ਸਤਿਗੁਰੂ ਜੀ ਦੇ ਘਰ ਵਿੱਚ ਹੋ ਜਾਵੇ, ਸਤਿਗੁਰ ਕਹਿ ਜਨਮੇ ਗਵਨ ਮਿਟਾਇਆ, ਉਹਨਾਂ ਦੇ ਆਵਾਗਾਉਣ ਦੇ ਚੱਕਰ 84 ਲੱਖ ਜੂਨੀਆਂ ਦੇ ਗੇੜੇ ਮਿਟ ਜਾਂਦੇ ਹਨ। ਸੋ ਸਤਿਗੁਰੂ ਜੀ ਸਿੱਖਿਆ ਦਿੰਦੇ ਨੇ ਇਵੇਂ ਬੇਨਤੀਆਂ ਕਰਨੀਆਂ, ਮਹਾਰਾਜ ਘਰਵਾਲੀ ਦੇ ਸਮੇਤ, ਜੀਵਨ ਸਾਥਣ ਦੇ ਸਮੇਤ, ਸਹਿਤ ਪਰਿਵਾਰ ਦੇ, ਆਪ ਜੀ ਦੇ ਦਰ ਦਾ ਗੋਲਾ ਹੋਇਆ ਹਾਂ, ਆਪ ਜੀ ਦੇ ਦਰ ਦਾ ਚਾਕਰ ਦਾਸ ਹੋਇਆ ਹਾਂ ਆਪ ਜੀ ਦੇ ਚਰਣਾ ਦਾ।
1: ਮਾਣ ਤਾਣ ਸਭ ਤੂੰ ਹੈ, ਤੂੰ ਹੈ
0: ਸੱਚੇ ਪਾਤਸ਼ਾਹ ਜੀ। ਸਾਡੇ ਸਰੀਰ ਦਾ ਤਾਣ ਬਲ ਵੀ ਤੁਸੀਂ ਹੋ, ਸਾਡੇ ਮਨ ਦਾ ਬਲ, ਮਨ ਦਾ ਮਾਣ ਵੀ ਤੁਸੀਂ ਹੋ ਮਹਾਰਾਜ। ਤੂੰ ਹੀ ਤੂੰ ਆਪ ਹੀ ਆਪ ਸਾਡੇ ਤਨ ਦਾ ਤਾਣ ਅਤੇ ਮਨ ਦਾ ਮਾਣ ਹੋ ਜੀਓ। ਮਾਣ ਕਰੋ ਤੁਦ ਉਪਰੇ ਮੇਰੇ ਪ੍ਰੀਤਮ ਪਿਆਰੇ,
1: ਇੱਕ ਨਾਮ ਤੇਰਾ ਮੈਂ ਓਲਾ।
0: ਗਰੀਬ ਨਿਵਾਜ ਵਾਹਿਗੁਰੂ ਜੀ, ਇੱਕ ਆਪ ਜੀਆਂ ਦਾ ਅੰਮ੍ਰਿਤ ਨਾਮ ਹੀ ਸਾਡਾ ਓਲਾ ਆਸਰਾ ਹੈ। ਜੀਅਰੇ ਓਲਾ ਨਾਮ ਕਾ ਹੇ ਮੇਰਿਆ ਮਨਾ, ਸੱਚਾ ਆਸਰਾ ਵਾਹਿਗੁਰੂ ਜੀ ਦੇ ਅੰਮ੍ਰਿਤ ਨਾਮ ਦਾ ਹੈ। ਅਵਰ ਜੇ ਕਰਨ ਕਰਾਵ ਨੂੰ ਤਿੰਨ ਮਹਿ ਭਾਉ ਹੈ ਜਾਮ ਕਾ, ਬਾਕੀ ਕੋਈ ਕਰਮ ਕਰਦੇ ਰਹੀਏ ਜਮਾਂ ਦਾ ਭਾਉ ਮੁੱਕਦਾ ਨਹੀਂ, ਤੇ ਨਾਮ ਜਪੀਏ ਤੇ ਜਮਾਂ ਦਾ ਭਾਉ ਨੇੜੇ ਵੀ ਨਹੀਂ ਆਉਂਦਾ। ਸੋ ਹਜ਼ੂਰ ਬਚਨ ਕਰਨਾ ਕਰਦੇ ਨੇ, ਇਸ ਪ੍ਰਕਾਰ ਦੀ ਭਾਵਨਾ ਰੱਖਣੀ ਹੈ ਮਹਾਰਾਜ। ਇੱਕ ਆਪ ਜੀ ਦੇ ਨਾਮ ਦਾ ਹੀ ਓਲਾ, ਨਾਮ ਦੀ ਓਟ, ਨਾਮ ਦਾ ਆਸਰਾ ਹੈ ਸਾਡੇ ਤਾਈ।
1: ਜੇ ਤਖਤ ਬੈਸਾ ਲਹੇ ਤਾ ਦਾਸ ਤੁਮਾਰੇ,
0: ਗੁਰਸਿੱਖ ਪਿਆਰਿਓ ਤਿਸ ਦੀ ਰਜ਼ਾ ਵਿੱਚ ਸਦਾ ਪ੍ਰਸੰਨ ਰਹੀਏ ਮਹਾਰਾਜ। ਪ੍ਰਸੰਨ ਰਹਿਣੀ ਦੀ ਜੁਗਤੀ ਵੀ ਦੱਸੋ। ਹਜ਼ੂਰ ਫਰਮਾਉਂਦੇ ਨੇ ਬੇਨਤੀਆਂ ਕਰਦੇ ਰਹਿਣਾ ਵਾਹਿਗੁਰੂ ਜੀ, ਜੇ ਆਪ ਜੀ ਰਾਜ ਭਾਗ ਬਖਸ਼ ਕਰਕੇ ਤਖਤ ਤੇ ਬੈਠਾ ਦੇਵੋ ਨਾ, ਤਾਂ ਵੀ ਆਪ ਜੀ ਦੇ ਹੀ ਅਸੀਂ ਦਾਸ ਹਾਂ। ਸਾਧ ਸੰਗਤ ਜੀ, ਇਹ ਸਤਿਗੁਰੂ ਜੀ ਦੇ ਘਰ ਦੀ ਮਰਿਆਦਾ ਹੈ। ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀਆਂ ਨੂੰ ਸਤਿਗੁਰੂ ਕਲਗੀਧਰ ਸਾਹਿਬ ਜੀ ਦੀ ਬਖਸ਼ਿਸ਼ ਦੇ ਨਾਲ ਖਾਲਸਾ ਰਾਜ ਸਥਾਪਿਤ ਕਰਨੇ ਦਾ ਮਾਣ ਪ੍ਰਾਪਤ ਹੋਇਆ ਹੈ, ਪਰ ਆਪ ਜੀ ਦਾ ਜੀਵਨ ਐਸਾ ਹੈ, ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਕੇ ਅੰਮ੍ਰਿਤਮਈ ਗੁਰਬਾਣੀ ਨੂੰ ਸੁਣਦੇ ਨੇ, ਪਹਿਲਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦੇ ਦਰਸ਼ਨ ਕਰਦੇ ਨੇ ਹਰ ਰੋਜ਼ ਬਿਨ ਨਾਗਾ। 25 ਮੋਹਰਾਂ ਸੋਨੇ ਦੀਆਂ ਰੱਖ ਕੇ ਦਰਸ਼ਨੀ ਭੇਟਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕਰਨੇ, ਤੇ ਇਸ ਪ੍ਰਕਾਰ ਬੇਨਤੀਆਂ ਕਰਨੀਆਂ ਮਹਾਰਾਜ। ਇਹ ਦਾਤਾਂ ਆਪ ਜੀਆਂ ਦੇ ਨੇ, ਆਪ ਜੀ ਦੀਆਂ ਨੇ। ਆਪ ਜੀ ਦੀ ਬਖਸ਼ਿਸ਼ ਤੋਂ ਬਿਨਾਂ ਤਾਂ ਜੋ ਹਮਰੀ ਵਿਧ ਹੋਤੀ ਮੇਰੇ ਸਤਿਗੁਰਾ, ਸਾ ਵਿਧ ਤੁਮ ਹਰ ਜਾਣ ਹੋ ਆਪੇ, ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ, ਗੁਰ ਸਤਿਗੁਰ ਸੰਗ ਕੀਰੇ ਹਮ ਥਾਪੇ, ਧੰਨ ਧੰਨ ਗੁਰੂ ਨਾਨਕ ਜਨ ਕੇਰਾ, ਜਿਤ ਮਿਲਿਆ ਚੂਕੇ ਸਭ ਸੋਗ ਸੰਤਾਪੇ। ਸਤਿਗੁਰੂ ਜੀ ਦੇ ਦਰਸ਼ਨ ਦੀਦਾਰ ਕਰਨੇ, ਤੇ ਸਾਧ ਸੰਗਤ ਜੀ ਰਾਜ ਭਾਗ ਦੇ ਕਾਰਜ ਵਿਹਾਰ ਫਿਰ ਸ਼ੁਰੂ ਕਰਿਆ ਕਰਦੇ ਸਨ। ਅੱਜ ਸਾਡਾ ਛੋਟਾ ਜਿਹਾ ਪਸਾਰਾ ਹੁੰਦਾ ਹੈ, ਘਰ ਵਿੱਚ 2-4-5-7 ਜੀ ਹੁੰਦੇ ਨੇ, ਉਹਨਾਂ ਦੀ ਸਾਂਭ ਸੰਭਾਲ ਕਰਨੀ ਹੁੰਦੀ ਹੈ, ਤੇ ਕਹਿੰਦੇ ਜੀ ਗੁਰੂ ਘਰ ਜਾਣ ਦਾ ਸਮਾਂ ਨਹੀਂ ਹੈ, ਸਤ ਸੰਗਤ ਦਾ ਸਮਾਂ ਨਹੀਂ ਹੈ, ਸਤਿਗੁਰੂ ਜੀ ਦੇ ਦਰਸ਼ਨਾਂ ਦਾ ਸਮਾਂ ਨਹੀਂ ਹੈ, ਕੰਮ ਤੇ ਜਾਣਾ ਹੁੰਦਾ ਹੈ। ਧੰਨ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ, ਵੱਡੇ ਭਾਰੀ ਪੰਜਾਬ ਦਾ ਰਾਜ ਭਾਗ ਸੰਭਾਲਦੇ ਨੇ, ਕੱਲੇ ਕੱਲੇ ਨਗਰ ਦੀ ਖਬਰ ਹਰ ਰੋਜ਼ ਆਪ ਸੁਣਦੇ ਨੇ, ਭਾਵ ਜਿਹੜੇ ਮੁਖੀਏ ਹੁੰਦੇ ਨੇ ਨਾ ਉਹਨਾਂ ਦੇ ਕੋਲ ਹਰ ਰੋਜ਼ ਉਹਨਾਂ ਦੇ ਨਗਰ ਬਾਰੇ ਸੁਣਦੇ ਨੇ, ਕਿੰਨਾ ਚੀਜ਼ਾਂ ਦੀ ਜ਼ਰੂਰਤ ਹੈ, ਕਿੱਥੇ ਸੁਧਾਰ ਕਰਨ ਦੀ ਲੋੜ ਹੈ, ਕਿੱਥੇ ਵਿਗਾੜ ਪਿਆ ਜਿਸ ਨੂੰ ਦੂਰ ਕਰਨਾ, ਪੂਰੇ ਦੇਸ਼ ਦੀ ਖਬਰ ਰੱਖਣੀ, ਪੂਰੇ ਦੇਸ਼ ਦੀ ਸਾਰ ਸੰਭਾਲ ਕਰਨੀ, ਤੇ ਸਤਿਗੁਰਾਂ ਦੇ ਦਰਸ਼ਨਾਂ ਤੋਂ ਕਦੇ ਨਾਗਾ ਨਾ ਪਾਉਣਾ, ਐਸਾ ਜੀਵਨ ਗੁਰਸਿੱਖ ਪਿਆਰਿਆਂ ਦਾ ਹੁੰਦਾ ਹੈ। ਜੇ ਤਖਤ ਬੈਸਾ ਲਹੇ ਮਹਾਰਾਜ, ਜਿਸ ਪ੍ਰਕਾਰ ਆਪ ਜੀਆਂ ਨੇ ਸੁਲਤਾਨ ਉਲ ਕੌਮ ਸਰਦਾਰ ਜੱਸਾ ਸਿੰਘ ਜੀਆਂ ਨੂੰ, ਆਲੂਵਾਲੀਆ ਜੀ ਨੂੰ ਤਖਤ ਤੇ ਬਿਠਾਇਆ, ਸਦਾ ਸ਼ੁਕਰਾਨੇ ਵਿੱਚ ਰਹੇ, ਕਦੇ ਮਾਣ ਤੇ ਹੰਕਾਰ ਨਹੀਂ ਕੀਤਾ। ਜੇ ਤਖਤ ਬੈਸਾ ਲਹੇ ਸਰਦਾਰ ਕਪੂਰ ਸਿੰਘ ਜੀ ਨੂੰ ਨਵਾਬੀ ਬਖਸ਼ੀਏ, ਤਖਤ ਤੇ ਬੈਠਦੇ ਨੇ ਤਾਂ ਵੀ ਵਡਿਆਈ ਆਪ ਜੀ ਦੀ ਕਰਦੇ ਨੇ। ਜਿਸ ਵੇਲੇ ਆਪ ਜੀ ਨੂੰ ਨਵਾਬੀ ਦੇਣੀ ਹੈ ਨਾ, ਪੰਥ ਦੇ ਕੋਲ ਨਵਾਬੀ ਲਾਹੌਰ ਦਰਬਾਰ ਤੋਂ ਪੁੱਜੀ ਹੈ, ਲਾਹੌਰ ਦਰਬਾਰ, ਦਿੱਲੀ ਦਰਬਾਰ, ਖਾਲਸਾ ਪੰਥ ਨੂੰ ਮਕਾਉਣ ਦੇ ਯਤਨਾਂ ਦੇ ਵਿੱਚ ਵੱਡਾ ਭਾਰੀ ਨੁਕਸਾਨ ਕਰਵਾ ਬੈਠਾ, ਖਾਲਸਿਆਂ ਦੀਆਂ ਸਿੰਘਾਂ ਦੀਆਂ ਬੇਅੰਤ ਸ਼ਹਾਦਤਾਂ ਹੋਈਆਂ, ਪਰ ਸਤਿਗੁਰੂ ਜੀ ਦੇ ਲਾਲ ਚੜ੍ਹਦੀ ਕਲਾ ਵਿੱਚ ਰਹਿੰਦੇ ਨੇ। ਆਖਿਰਕਾਰ ਹਕੂਮਤ ਝੁੱਕ ਗਈ ਤੇ ਦਿੱਲੀ ਦਰਬਾਰ ਵੱਲੋਂ ਆਦੇਸ਼ ਹੋਇਆ ਲਾਹੌਰ ਤਖ਼ਤ ਨੂੰ ਕਿ ਸਿੱਖਾਂ ਦੇ ਨਾਲ ਸੰਧੀ ਕਰ ਲਓ, ਇਹਨਾਂ ਨੂੰ ਕੁਝ ਜਗੀਰਾਂ ਦਿੱਤੀਆਂ ਜਾਣ। ਜਦੋਂ ਜਗੀਰਾਂ ਲੈ ਕਰਕੇ ਐਸ਼ੋ ਇਸ਼ਰਤ ਸੁੱਖਾਂ ਨੂੰ ਮੰਨਣ ਦੇ ਵਿੱਚ ਇਹ ਗਲਤਾਨ ਹੋ ਜਾਣ, ਗਾਫਲ ਹੋ ਜਾਣ, ਕੁਝ ਢਿੱਲੇ ਪੈ ਜਾਣ, ਉਸ ਵੇਲੇ ਹਮਲਾ ਕਰਕੇ ਸਾਰਿਆਂ ਨੂੰ ਇੱਕੇ ਵਾਰ ਖਤਮ ਕੀਤਾ ਜਾਵੇ। ਸਾਧ ਸੰਗਤ ਜੀ ਲਾਹੌਰ ਦਰਬਾਰ ਦੇ ਵੱਲੋਂ ਭਾਈ ਸਾਹਿਬ ਭਾਈ ਸ਼ੁਬੇਗ ਸਿੰਘ ਜੀ ਦੇ ਹੱਥ ਖਿਲਤ ਭੇਜੀ ਗਈ ਹੈ ਗੁਰੂ ਪੰਥ ਦੇ ਕੋਲ। ਖਿਲਤ ਵਿੱਚ ਦਸਤਾਰ, ਜੜਾਊ ਕਲਗੀ, ਜੜਾਊ ਮੁੱਠੇ ਵਾਲੀ ਸ੍ਰੀ ਸਾਹਿਬ, ਪੂਰਾ ਪੈਸ਼ਾਕਾ, ਚਰਨਾਂ ਦੇ ਜੋੜੇ ਤੱਕ ਸਾਰੀਆਂ ਵਸਤੂਆਂ ਹੁੰਦੀਆਂ ਨੇ, ਸਿਰ ਤੋਂ ਪੈਰਾਂ ਤੱਕ ਸਾਰੇ ਵਸਤਰ ਉਸਨੂੰ ਖਿਲਤ ਕਿਹਾ ਜਾਂਦਾ ਸੀ, ਸਿਰੋਂ ਪਾਓ ਵੀ ਕਿਹਾ ਜਾਂਦਾ ਸੀ, ਅੱਜ ਵੀ ਕਿਹਾ ਜਾਂਦਾ ਹੈ। ਸਾਧ ਸੰਗਤ ਜੀ ਜਿਸ ਵੇਲੇ ਇਹ ਖਿਲਤ ਗੁਰੂ ਪੰਥ ਦੇ ਕੋਲ ਪੁੱਜੀ ਹੈ ਤੇ ਇਸ ਗੁਰੂ ਕੇ ਸਿੰਘਾਂ ਨੇ ਖਿਲਤ ਲੈਣ ਤੋਂ ਇਨਕਾਰ ਕਰ ਦਿੱਤਾ ਹੈ। ਕਹਿਣ ਲੱਗੇ ਅਸੀਂ ਦਿੱਲੀ ਤਖ਼ਤ ਜਾਂ ਲਾਹੌਰ ਤਖ਼ਤ ਦੀਆਂ ਦਿੱਤੀਆਂ ਖਿਲਤਾਂ ਨਹੀਂ ਲੈਣੀਆਂ, ਸਤਿਗੁਰੂ ਕਲਗੀਧਰ ਸਾਹਿਬ ਜੀ ਤੋਂ ਬਖਸ਼ਿਆ ਹੋਇਆ ਰਾਜ ਲਵਾਂਗੇ। ਤੇ ਇਸ ਵੇਲੇ ਭਾਈ ਸ਼ੁਬੇਗ ਸਿੰਘ ਜੀਆਂ ਨੇ ਬੇਨਤੀ ਕੀਤੀ, ਸਿੱਖੋ ਇਹ ਦਿੱਲੀ ਦਰਬਾਰ ਜਾਂ ਲਾਹੌਰ ਦਰਬਾਰ ਦਾ ਤੁਹਾਡੇ ਤੇ ਕੋਈ ਟੌਰ ਨਹੀਂ, ਕੋਈ ਰੋਬ ਨਹੀਂ, ਕੋਈ ਸਖਤੀ ਨਹੀਂ ਕੀਤੀ। ਜਿਵੇਂ ਸਤਿਗੁਰੂ ਜੀ ਦੇ ਦਰ ਤੇ ਹਰ ਕਿਸੇ ਨੂੰ ਆਉਣ ਦਾ ਅਧਿਕਾਰ ਹੈ ਨਾ, ਇੱਥੇ ਕਰਮੀ ਕੁਕਰਮੀ ਆਵੇ, ਸੁਧਰਮੀ ਆਵੇ, ਇੱਥੇ ਪਾਪੀ ਆਵੇ, ਵਿਭਚਾਰੀ ਆਵੇ, ਪੁੰਨੀ ਆਵੇ, ਪਵਿੱਤਰ ਆਤਮਾ ਵੀ ਆਵੇ, ਦਰਵਾਜ਼ੇ ਸਭ ਨਾਲ ਹੀ ਖੁੱਲ੍ਹੇ ਨੇ ਨਾ। ਇੱਥੇ ਨੀਵੇਂ ਕਰਮਾਂ ਵਾਲਿਆਂ ਵਾਸਤੇ, ਮਾੜੇ ਭਾਗਾਂ ਵਾਲਿਆਂ ਵਾਸਤੇ ਦਰਵਾਜ਼ੇ ਬੰਦ ਨਹੀਂ। ਹਰ ਕਿਸੇ ਦਾ ਅਧਿਕਾਰ ਹੈ ਗੁਰੂ ਕੇ ਚਰਨਾਂ 'ਤੇ ਆ ਕੇ ਮੱਥਾ ਟੇਕੇ। ਸਿੰਘੋ ਤੁਸੀਂ ਗੁਰੂ ਕੇ ਪੁੱਤ ਹੋ, ਪੁੱਤ ਲਾਹੌਰ ਦਰਬਾਰ ਨੇ ਗੁਰੂ ਕੇ ਪੁੱਤ ਜਾਣ ਕੇ ਤੁਹਾਨੂੰ ਨਵਾਬੀ ਦਾ ਮੱਥਾ ਟੇਕਿਆ ਅਤੇ ਮੱਥਾ ਟੇਕਿਆ ਸਤਿਗੁਰੂ ਜੀ ਪ੍ਰਵਾਨ ਕਰਦੇ ਨੇ, ਤੁਸੀਂ ਗੁਰੂ ਕੇ ਸਪੁੱਤਰ, ਤੁਸੀਂ ਵੀ ਪ੍ਰਵਾਨ ਕਰੋ। ਅਤੇ ਇਸ ਵੇਲੇ ਸਾਧ ਸੰਗਤ ਜੀ ਇਸ ਦਲੀਲ ਨੂੰ ਸੁਣ ਕੇ ਸਿੰਘਾਂ ਨੇ ਵਿਚਾਰਿਆ, ਗੱਲ ਤਾਂ ਠੀਕ ਹੈ, ਸਾਡੇ 'ਤੇ ਕੋਈ ਰੋਬ ਥੋੜ੍ਹਾ ਮਾਰਿਆ ਸਰਕਾਰ ਨੇ, ਇਹ ਤਾਂ ਆਪ ਸਰਕਾਰ ਨੇ ਨਵਾਬੀ ਭੇਜੀ ਹੈ ਅਤੇ ਮੱਥਾ ਟੇਕਿਆ ਨਵਾਬੀ ਦਾ, ਤਾਂ ਪ੍ਰਵਾਨ ਕਰਨੀ ਚਾਹੀਦੀ ਹੈ। ਹੁਣ ਨਵਾਬੀ ਲੈਣ ਵਾਸਤੇ ਪ੍ਰਵਾਨ ਤਿਆਰ ਕੋਈ ਨਹੀਂ। ਇੱਕ ਨੂੰ ਕਹਿੰਦੇ ਭਾਈ ਸਾਹਿਬ ਤੁਸੀਂ ਨਵਾਬ ਬਣ ਜਾਓ, ਉਹ ਕਹਿੰਦਾ ਮੈਂ ਤਾਂ ਗੁਰੂ ਪੰਥ ਦਾ ਦਾਸ, ਸੇਵਾ ਕਰਨੀ ਹੈ, ਮੈਂ ਨਵਾਬੀ ਤੋਂ ਕੀ ਲੈਣਾ। ਦੂਜੇ ਨੂੰ, ਤੀਜੇ ਨੂੰ, ਚੌਥੇ ਨੂੰ, ਜਿਸ ਨੂੰ ਵੀ ਕਹਿੰਦੇ ਨੇ, ਨਵਾਬੀ ਲੈਣ ਵਾਸਤੇ ਕੋਈ ਤਿਆਰ ਹੀ ਨਹੀਂ। ਸਿੰਘ ਮਾਰਦੇ ਠੋਕਰਾਂ ਤਖਤਾਂ ਤੇ ਤਾਜਾਂ ਨੂੰ। ਤੇ ਇਸ ਵੇਲੇ ਸਾਧ ਸੰਗਤ ਜੀ ਫਿਰ ਸਾਰੇ ਸਿੰਘਾਂ ਨੇ ਵਿਚਾਰ ਕੀਤੀ, ਨਵਾਬੀ ਲੈਣ ਵਾਸਤੇ ਤੇ ਤਿਆਰ ਹੀ ਕੋਈ ਨਹੀਂ, ਨਵਾਬੀ ਦਈਏ ਕਿਸ ਨੂੰ। ਸੰਗਤ ਵਿੱਚ ਝਾਤ ਮਾਰੀ, ਸਰਦਾਰ ਕਪੂਰ ਸਿੰਘ ਜੀ ਜੰਗ ਲੜਦੇ ਕਰਕੇ ਮੱਥੇ ਵਿੱਚ ਵੱਡਾ ਭਾਰੀ ਫੱਟ ਲੱਗਾ ਸੀ ਤੇ ਸਾਧ ਸੰਗਤ ਜੀ ਤੇ ਇਸ ਵੇਲੇ ਫੱਟ ਦਾ ਨਿਸ਼ਾਨ ਮਸਤਕ ਦੇ ਉੱਪਰ ਹੈ, ਸੰਗਤਾਂ ਦੇ ਅੰਦਰ ਪੱਖਾ ਝੱਲਣ ਦੀ ਸੇਵਾ ਕਰ ਰਹੇ ਨੇ। ਗੁਰੂ ਕੇ ਸਿੰਘਾਂ ਨੇ ਵਿਚਾਰ ਕੀਤੀ ਇਹ ਸੇਵਾਦਾਰ ਦੀ ਵਸਤੂ ਹੈ ਤੇ ਸਰਦਾਰ ਕਪੂਰ ਸਿੰਘ ਜੀ ਸੇਵਾ ਕਰ ਰਹੇ ਨੇ, ਨਵਾਬੀ ਇਹਨਾਂ ਦੇ ਤਾਂ ਹੀ ਦੇਣਾ ਕਰੀਏ। ਤੇ ਇਸ ਵੇਲੇ ਨਵਾਬੀ ਦੇਣ ਵਾਸਤੇ ਕਿਹਾ, ਸਰਦਾਰ ਕਪੂਰ ਸਿੰਘ ਜੀ ਤੁਹਾਨੂੰ ਗੁਰੂ ਘਰ ਦੇ ਵਿੱਚੋਂ ਨਵਾਬੀ ਦਿੱਤੀ ਜਾਂਦੀ ਹੈ। ਤੇ ਸਰਦਾਰ ਕਪੂਰ ਸਿੰਘ ਜੀ ਕਹਿਣ ਲੱਗੇ, ਮੈਂ ਤਾਂ ਗੁਰੂ ਕਾ ਘਾਈ ਹਾਂ, ਘਾਹ ਘੋੜਿਆਂ ਨੂੰ ਪਾਉਣ ਵਾਲਾ, ਘੋੜਿਆਂ ਦੀ ਲਿੱਧ ਚੁੱਕਣ ਵਾਲਾ ਸੇਵਾਦਾਰ, ਪੱਖਾ ਝੱਲਣ ਵਾਲਾ ਸੇਵਾਦਾਰ ਹਾਂ, ਨਵਾਬੀ ਮੈਂ ਨਹੀਂ ਲੈਣੀ, ਕਿਸੇ ਹੋਰ ਨੂੰ ਦੇ ਦਿਓ। ਫਿਰ ਤੇ ਇਸ ਵੇਲੇ ਸਿੰਘਾਂ ਨੇ ਜਾਣਿਆ ਨਵਾਬੀ ਲੈਣ ਵਾਸਤੇ ਤਿਆਰੀ ਕੋਈ ਨਹੀਂ, ਹੁਣ ਕਰੀਏ ਕੀ। ਮਤਾ ਕੀਤਾ ਗਿਆ, ਗੁਰਮਤਾ ਕਰਕੇ ਪੰਜ ਸਿੰਘਾਂ ਨੇ ਹੁਕਮ ਲਾਇਆ, ਕਪੂਰ ਸਿੰਘ ਜੀ ਪੰਜ ਸਿੰਘਾਂ ਦਾ ਤੁਹਾਨੂੰ ਹੁਕਮ ਹੈ, ਤੁਹਾਨੂੰ ਨਵਾਬੀ ਲੈਣੀ ਪਵੇਗੀ, ਨਵਾਬ ਬਣਨਾ ਪਵੇਗਾ ਕੌਮ ਦਾ। ਹੱਥ ਜੋੜ ਕੇ ਪੰਜ ਸਿੰਘਾਂ ਦੇ ਅੱਗੇ ਖੜੇ ਹੋ ਗਏ, ਫਿਰ ਬੇਨਤੀ ਕੀਤੀ, ਜਿਵੇਂ ਗੁਰੂ ਪੰਥ ਦਾ ਹੁਕਮ ਮੈਂ ਮੰਨਣ ਲਈ ਤਤਪਰ ਹਾਂ, ਤਿਆਰ ਹਾਂ, ਪਰ ਗੁਰੂ ਪੰਥ ਜੀ ਮੇਰੀ ਇੱਕ ਬੇਨਤੀ ਹੈ ਤੁਹਾਡੇ ਚਰਨਾਂ ਦੇ ਵਿੱਚ। ਪੁੱਛਿਆ, ਜੀ ਦੱਸੋ ਕੀ ਬੇਨਤੀ ਹੈ। ਕਹਿਣ ਲੱਗੇ, ਮੈਂ ਹਾਂ ਗੁਰੂ ਕਾ ਘਾਈਆ, ਮੈਂ ਹਾਂ ਘੋੜਿਆਂ ਦੀ ਲਿੱਧ ਚੁੱਕਣ ਵਾਲਾ ਸੇਵਾਦਾਰ, ਮੈਂ ਹਾਂ ਪੱਖਾ ਝੱਲਣ ਵਾਲਾ ਸੇਵਾਦਾਰ, ਜੇ ਤਾਂ ਨਵਾਬੀ ਦੇ ਕੇ ਮੇਰੇ ਕੋਲ ਘੋੜਿਆਂ ਦੀ ਲਿੱਧ ਚੁੱਕਣ ਦੀ ਸੇਵਾ ਨਹੀਂ ਖੋਣੀ ਤਾਂ ਮੈਂ ਨਵਾਬ ਬਣਨ ਲਈ ਤਿਆਰ ਹਾਂ, ਤੇ ਜੇ ਮੈਨੂੰ ਨਵਾਬ ਬਣਾ ਕੇ ਸੇਵਾ ਖੋਹ ਲੈਣੀ ਹੈ ਤੇ ਖਾਲਸਾ ਜੀ ਫਿਰ ਮੇਰੇ ਨਾਲ ਧੱਕਾ ਹੋ ਜਾਵੇਗਾ। ਗੁਰੂ ਕਾ ਖਾਲਸਾ ਕਿਸੇ ਨਾਲ ਧੱਕਾ ਨਹੀਂ ਕਰਦਾ, ਇਸ ਕਰਕੇ ਮੇਰੇ ਤੋਂ ਇਹ ਸੇਵਾ ਨਾ ਖੋਹੋ। ਤੇ ਸਾਧ ਸੰਗਤ ਜੀ ਫਿਰ ਗੁਰੂ ਪੰਥ ਨੇ ਪ੍ਰਵਾਨਗੀ ਦਿੱਤੀ, ਨਵਾਬ ਹੁੰਦਿਆਂ ਹੋਇਆਂ ਵੀ ਜਿਹੜੀ ਚਾਹੋ ਸੇਵਾ ਕਰ ਸਕਦੇ ਹੋ, ਤੇ ਕੌਮ ਦੇ ਨਵਾਬ ਬਣ ਕੇ ਵੀ ਨਵਾਬ ਕਪੂਰ ਸਿੰਘ ਜੀ ਘੋੜਿਆਂ ਦੀ ਲਿੱਧ ਚੁੱਕਦੇ ਰਹੇ। ਇਹ ਹੈ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਨਾਲ, ਗੁਰੂ ਪੰਥ ਦੇ ਨਾਲ ਪਿਆਰ। ਇਹ ਗੁਰੂ ਕੇ ਪੰਥ ਦੇ ਘੋੜੇ ਨੇ, ਇਹ ਦਲ ਪੰਥ ਦੇ ਘੋੜੇ ਨੇ, ਇਹਦੇ ਤੇ ਸਤਿਗੁਰੂ ਜੀ ਦੇ ਲਾਲ ਅਸਵਾਰੀਆਂ ਕਰਦੇ ਨੇ, ਇਹਨਾਂ ਦੀ ਵੀ ਸੇਵਾ ਕਰ ਲਈਏ, ਐਸੀ ਭਾਵਨਾ ਮਨ ਵਿੱਚ ਹੋਣੀ। ਸੋ ਬਚਨ ਕਰਦੇ ਨੇ, ਜੇ ਤਖ਼ਤ ਬੈਸਾ ਲਹੇ ਮਹਾਰਾਜ, ਜੇਕਰ ਆਪ ਜੀ ਤਖ਼ਤ ਤੇ ਬੈਠਾ ਦਵੋ ਨਾ ਤਾਂ ਉਹ ਦਾਸ ਤੁਮਾਰੇ, ਤਾਂ ਵੀ ਆਪ ਜੀ ਦੇ ਦਾਸ ਹਾਂ, ਆਪ ਜੀ ਦੇ ਹੀ ਸੇਵਕ ਹੋ ਕਰਕੇ ਰਹਿਣਾ ਕਰੀਏ।
1: ਹੱਸ ਬਢਾਵਹਿ ਕੇ ਤਕ ਬੋਲਾ,
0: ਮਹਾਰਾਜ ਜੇਕਰ ਸਾਨੂੰ ਆਪਣੇ ਘਾਈਏ ਬਣਾ ਕਰਕੇ ਘਾਈ ਸਾਡੇ ਤੋਂ ਵਧਾਉਣਾ ਕਰੋ, ਤਖਤ ਨਾ ਬਖਸ਼ੋ, ਇੰਨੀ ਗਰੀਬੀ ਦੇ ਦੇਵੋ ਕਿ ਘਾਹ ਵੱਢ ਕਰਕੇ ਵੇਚ ਕਰਕੇ ਗੁਜ਼ਾਰਾ ਕਰੀਏ, ਤਾਂ ਕਿ ਤੱਕ ਬੋਲਾ। ਤਾਂ ਫਿਰ ਆਪ ਜੀ ਦੀ ਅੱਗੇ ਕੀ ਬੋਲ ਸਕਦੇ ਹਾਂ? ਸਾਡਾ ਤਾਂ ਵੀ ਆਪ ਜੀ ਦੇ ਅੱਗੇ ਕੋਈ ਵੱਸ ਨਹੀਂ, ਇਹ ਅਮੀਰੀ ਤੇ ਗਰੀਬੀ ਆਪ ਜੀ ਦੀਆਂ ਦਾਤਾਂ ਨੇ। ਕੇਤਿਆ ਦੁੱਖ ਭੁੱਖ ਸਦ ਮਾਰ, ਕਿੰਨਿਆਂ ਨੂੰ ਦੁੱਖ ਤੇ ਭੁੱਖ ਦੀ ਸਦਾ ਮਾਰ ਪੈਂਦੀ ਏ। ਇਹ ਦੁੱਖ ਦੀਆਂ ਮਾਰਾਂ ਤੇ ਭੁੱਖ ਦੀਆਂ ਮਾਰਾਂ ਵੀ ਸਾਹਿਬ ਜੀ ਆਪ ਜੀ ਦੀਆਂ ਦਾਤਾਂ ਨੇ। ਇਹ ਪੇ ਦਾਤ ਤੇਰੀ ਦਾਤਾਰ। ਮਹਾਰਾਜ, ਆਪ ਜੀ ਨੂੰ ਭਾਵੇ ਤੇ ਤਖਤਾਂ ਦੇ ਮਾਲਕ ਬਣਾ ਦਿਓ, ਆਪ ਜੀ ਨੂੰ ਭਾਵੇ ਤੇ ਘਾਹ ਖੋਤਣ ਲਾ ਦਿੰਦੇ ਹੋ, ਘਾਹ ਸਾਡੇ ਤੋਂ ਵਢਾਉਣਾ ਕਰੋ, ਤਾਂ ਕੀ ਬੋਲ ਸਕਦੇ ਆ? ਜੇ ਤਖਤ ਤੇ ਬੈਠਾ ਦੇਵੋ ਤਾਂ ਵੀ ਆਪ ਜੀ ਦੇ ਦਾਸ ਹਾਂ।
1: ਨਾਨਕ ਕੇ ਪ੍ਰਭ ਪੁਰਖ ਵਿਧਾਤੇ।
0: ਸਤਿਗੁਰ ਦੇਵ ਪਿਤਾ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਹਜ਼ੂਰ ਫਰਮਾਉਂਦੇ ਨੇ, ਹੇ ਸਰਬ ਕਲਾ ਸਮਰੱਥ ਪ੍ਰਭੂ ਜੀ, ਹੇ ਸਰਬ ਵਿਆਪਕ ਪੁਰਖ ਪਰਮੇਸ਼ਰ ਜੀ, ਆਪ ਜੀ ਸਾਰਿਆਂ ਜੀਵਾਂ ਦੇ ਤਾਈ ਕੀਤੇ ਹੋਏ ਕਰਮਾਂ ਦਾ ਫਲ ਦੇਣ ਵਾਲੇ ਫਲ ਪਰ ਦਾਤੇ ਹੋ ਜੀਓ।
1: ਠਾਕੁਰ ਅਗਹਿ ਅਤੋਲਾ।
0: ਮਹਾਰਾਜ, ਆਪ ਜੀ ਅਗਹਿ ਫੜਨੇ ਤੋਂ ਰਹਿ ਤੋ, ਅਤੋਲਾ ਤੋਲਣੇ ਤੋਂ ਰਹਿ ਤੋ, ਨਾ ਆਪ ਜੀ ਨੂੰ ਫੜਿਆ ਜਾ ਸਕਦਾ ਨਾ ਤੋਲਿਆ ਜਾ ਸਕਦਾ। ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੇ ਪ੍ਰਥਾਏ ਗੁਰਸਿੱਖਾਂ ਦਾ ਅਤਿਅੰਤ ਪਿਆਰ ਹੈ ਨਾ, ਤੇ ਜਦੋਂ ਸਤਿਗੁਰੂ ਕਲਗੀਧਰ ਸਾਹਿਬ ਜੀਆਂ ਨੇ ਇਸ ਪਾਵਨ ਅਸਥਾਨ ਤੋਂ ਸੱਚਖੰਡ ਗਮਨ ਕਰਨ ਦੇ ਤਿਆਰੇ ਕੀਤੇ ਨਾ, ਤੇ ਸਿੰਘਾਂ ਨੇ ਮਨ ਦੇ ਵਿੱਚ ਵਿਚਾਰਿਆ ਬੜੇ ਪਿਆਰ ਦੇ ਨਾਲ, ਬੜੇ ਬਚਤ ਦੇ ਨਾਲ, ਬੜੇ ਹੱਕ ਦੇ ਨਾਲ ਸਤਿਗੁਰੂ ਕਲਗੀਧਰ ਸਾਹਿਬ ਜੀ ਦੇ ਜਾ ਕੇ ਚਰਨ ਹੀ ਫੜ ਲੈਣੇ ਨੇ, ਤੇ ਚਰਨ ਫੜ ਕੇ ਬੇਨਤੀਆਂ ਕਰਨੀਆਂ ਨੇ, ਸੱਚੇ ਪਾਤਸ਼ਾਹ ਆਪਣੇ ਪੰਥ ਨੂੰ ਛੱਡ ਕੇ ਸੱਚਖੰਡ ਨਾ ਜਾਵੋ, ਸੱਚਖੰਡ ਗਮਨ ਨਾ ਕਰੋ, ਮਹਾਰਾਜ ਪੰਥ ਨੂੰ ਆਪ ਜੀ ਦੀ ਅਗਵਾਈ ਦੀ ਲੋੜ ਹੈ, ਸੱਚੇ ਪਾਤਸ਼ਾਹ ਸਰੀਰ ਕਰਕੇ ਮੌਜੂਦ ਰਹੋ, ਆਪਣੇ ਖਾਲਸੇ ਪੁੱਤ ਦੀ ਪ੍ਰਤ ਪਾਲਣਾ ਕਰੋ, ਖਾਲਸਾ ਪੁੱਤ ਬੱਚਾ ਤੁਹਾਡਾ। ਇਵੇਂ ਮਨ ਵਿੱਚ ਵਿਚਾਰ ਕਰਕੇ ਸਤਿਗੁਰੂ ਕਲਗੀਧਰ ਸਾਹਿਬ ਜੀਆਂ ਦੇ ਕੋਲ ਆਏ ਨੇ, ਤਾਂ ਗਰੀਬ ਨਿਵਾਜ ਸਤਿਗੁਰਾਂ ਦੇ ਆ ਕੇ ਚਰਨ ਫੜਨ ਲੱਗਦੇ ਨੇ। ਜਦੋਂ ਚਰਨ ਫੜਦੇ ਨੇ, ਚਰਨਾਂ ਦੇ ਦਰਸ਼ਨ ਤੇ ਹੁੰਦੇ ਨੇ, ਪਰ ਚਰਨ ਹੱਥ ਵਿੱਚ ਆਉਂਦੇ ਹੀ ਨਹੀਂ, ਫਿਰ ਦੁਬਾਰਾ ਦਰਸ਼ਨ ਕਰਦੇ ਨੇ, ਫਿਰ ਫੜਨ ਦਾ ਯਤਨ ਕਰਦੇ ਨੇ, ਚਰਨ ਹੱਥ ਵਿੱਚ ਨਹੀਂ ਆਉਂਦੇ। ਬੜੇ ਹੈਰਾਨ ਹੋਏ ਤੇ ਸਿੱਖਾਂ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਇਹ ਸਬੱਬ ਕੀ ਹੈ? ਆਪ ਜੀਆਂ ਦੇ ਚਰਨਾਂ ਦੇ ਦਰਸ਼ਨ ਤਾਂ ਹੁੰਦੇ ਨੇ ਪਰ ਹੱਥਾਂ ਨਾਲ ਫੜੇ ਨਹੀਂ ਜਾਂਦੇ। ਤਾਂ ਗਰੀਬ ਨਿਵਾਜ ਸੱਚੇ ਪਾਤਸ਼ਾਹ ਗੁਰੂ ਕਲਗੀਧਰ ਸਾਹਿਬ ਜੀਆਂ ਨੇ ਬਚਨ ਕੀਤੇ, ਸਿੱਖੋ ਇਹ ਸਰੀਰ ਨੂੰ ਹੀ ਸਾਡਾ ਵਾਸਤਵ ਰੂਪ ਨਾ ਜਾਣੋ, ਸਾਡਾ ਵਾਸਤਵ ਰੂਪ ਜੋਤ ਰੂਪ ਹੈ, ਸਾਡਾ ਵਾਸਤਵ ਰੂਪ ਪ੍ਰਕਾਸ਼ਮੈ ਹੈ, ਸਾਡਾ ਵਾਸਤਵ ਰੂਪ ਤੱਤਾ ਤੋਂ ਰਹਿਤ ਹੈ। ਇਹ ਤਾਂ ਅਕਾਲ ਪੁਰਖ ਜੀ ਦੇ ਹੁਕਮ ਦੇ ਅਨੁਸਾਰ ਖਾਲਸਾ ਪੰਥ ਪ੍ਰਗਟ ਕਰਨ ਵਾਸਤੇ, ਕੌਤਕ ਕਰਨ ਵਾਸਤੇ, ਜਗਤ ਤਮਾਸ਼ੇ ਨੂੰ ਦੇਖਣ ਵਾਸਤੇ, ਦੁਨੀਆਂ ਦੇ ਉਧਾਰ ਵਾਸਤੇ ਇਹ ਸਰਗੁਣ ਸਰੂਪ ਪ੍ਰਤੱਖ ਧਾਰਨ ਕੀਤਾ ਹੈ। ਅਸਲ ਦੇ ਵਿੱਚ ਸਾਡਾ ਜਿਹੜਾ ਸਰੂਪ ਹੈ ਉਹ ਨਿਰਗੁਣ ਹੈ, ਪ੍ਰਕਾਸ਼ਮੈ ਹੈ, ਨਾ ਉਸਨੂੰ ਫੜਿਆ ਜਾ ਸਕਦਾ ਤੇ ਨਾ ਕਿਸੇ ਪ੍ਰਕਾਰ ਹੋਰ ਯਤਨ ਕਰਕੇ ਇਸ ਨੂੰ ਵਸ ਵਿੱਚ ਕੀਤਾ ਜਾ ਸਕਦਾ। ਸੋ ਬਚਨ ਕਰ ਕੀਤਾ ਸਤਿਗੁਰੂ ਕਲਗੀਧਰ ਸਾਹਿਬ ਜੀਆਂ ਨੇ, ਸਾਡਾ ਵਾਸਤਵ ਰੂਪ ਪ੍ਰਕਾਸ਼ ਰੂਪ ਹੈ। ਹਜ਼ੂਰ ਫਰਮਾਵਣਾ ਕਰਦੇ ਨੇ, ਮੇਰੇ ਠਾਕੁਰ ਪਰਮੇਸ਼ਰ ਜੀ, ਆਪ ਜੀ ਅੱਗਾ ਹੈ ਫੜਦੇ ਤੋਂ ਵੀ ਰਹਿ ਤੋ, ਤੋਲਣੇ ਤੋਂ ਰਹਿ ਤੋ, ਤੇ ਸ੍ਰਿਸ਼ਟੀ ਨੂੰ ਪੈਦਾ ਕਰਨ ਵਾਲੇ, ਪ੍ਰਤ ਪਾਲਣਾ ਕਰਨ ਵਾਲੇ ਤੇ ਸੰਘਾਰ ਕਰਨ ਵਾਲੇ ਉਹ ਸਰਬ ਕਲਾ ਸਮਰੱਥ ਹੋ ਜੀਓ।
1: ਸਾਰੰਗ ਮਹੱਲਾ ਪੰਜਵਾ।
0: ਸਾਰੰਗ ਰਾਗ ਦੇ ਅੰਦਰ ਸਤਿਗੁਰ ਦੇਵ ਪਿਤਾ ਜੀ ਗੁਰੂ ਅਰਜਨ ਦੇਵ ਸਾਹਿਬ ਜੀ ਉਪਦੇਸ਼ ਦੀ ਬਖਸ਼ਿਸ਼ ਕਰਦੇ ਹਨ ਜੀਓ।
1: ਰਸਨਾ ਰਾਮ ਕਹਿਤ ਗੁਣ ਸੋਹੰ।
0: ਸਤਿਗੁਰੂ ਜੀ ਉਪਦੇਸ਼ ਬਖਸ਼ਦੇ ਨੇ, ਹੇ ਗੁਰਮੁਖ ਪਿਆਰਿਓ ਸਦਾ ਅੰਮ੍ਰਿਤ ਨਾਮ ਨੂੰ ਜਪਿਆ ਕਰੋ। ਇਹ ਜਿਹੜਾ ਵਾਕ ਇੰਦਰਾ ਹੈ ਨਾ, ਇਹ ਜਿਹੜੀ ਜਿਹਵਾ ਹੈ ਨਾ, ਇਹ ਜਿਹੜੀ ਜ਼ੁਬਾਨ ਹੈ ਨਾ, ਮੁੱਖ ਦੇ ਵਿੱਚ ਪਈ ਸਦਾ ਜੂਠੇ ਥੁੱਕ ਦੇ ਵਿੱਚ ਲਿਬੜੀ ਭਿੱਜੀ ਰਹਿੰਦੀ ਹੈ, ਸਦਾ ਹੀ ਜੂਠੀ ਹੈ, ਪਰ ਅੰਮ੍ਰਿਤ ਨਾਮ ਨੂੰ ਜਪਿਆ ਜਾਵੇ ਨਾ। ਨਾਮ ਕਹਿਤ ਗੋਬਿੰਦ ਕਾ ਸੂਚੀ ਭਈ ਰਸਨਾ। ਇਹ ਰਸਨਾ ਥੁੱਕ ਦੇ ਨਾਲ ਲਿਬੜੀ ਰਹਿਣ ਵਾਲੀ ਵੀ ਪਵਿੱਤਰ ਹੋ ਜਾਂਦੀ ਏ। ਜਦੋਂ ਪਿਆਰ ਦੇ ਨਾਲ ਜਪਣਾ ਕਰੀਏ ਸਤਨਾਮ
1: ਸ੍ਰੀ
0: ਵਾਹਿਗੁਰੂ। ਰਸਨਾ ਜਪੈ ਨਾ ਨਾਮ ਤਿਲ ਤਿਲ ਕਰ ਕਟੀਐ, ਰੇ ਜਿਹਵਾ ਕਰੋ ਸਤ ਖੰਡ ਜਾਮ ਨਾ ਉਚਰਸ ਸ੍ਰੀ ਗੋਬਿੰਦ। ਇਸੇ ਪ੍ਰਕਾਰ ਰਸਨਾ ਅਮੋਲ ਗੁਰਮੰਤਰ ਸਿਮਰਨ ਕਹਿ। ਸਤਿਗੁਰੂ ਜੀ ਬਚਨ ਕਰਨਾ ਕਰਦੇ ਨੇ ਰਸਨਾ ਰਾਮ ਕਹਿਤ। ਜਦੋਂ ਰਾਮ ਰਮਈਆ ਪਰਮੇਸ਼ਰ ਵਾਹਿਗੁਰੂ ਜੀ ਦੇ ਗੁਣਾਂ ਨੂੰ ਇਹ ਰਸਨਾ ਕਹਿੰਦੀ ਏ ਨਾ, ਗੁਣ ਸੋਹੰ ਗੁਣਾਂ ਨੂੰ ਗਾਇਨ ਕਰਦੀ ਏ, ਇਹ ਰਸਨਾ ਵੀ ਪਵਿੱਤਰ ਹੋ ਜਾਂਦੀ ਹੈ, ਸ਼ੋਭਨੀ ਕੋ ਸੁਹਾਵਣੀ ਹੋ ਜਾਂਦੀ ਹੈ।
1: ਇੱਕ ਨਿਮਖ ਉਹ ਪਾਏ ਸਮਾਵੈ।
0: ਮਹਾਰਾਜ ਗੁਣ ਕਹਿਣੇ ਕਿਸਦੇ ਨੇ? ਕੋਈ ਦੇਵੀਆਂ ਦੇ ਗੁਣ ਕਹਿੰਦਾ, ਕੋਈ ਦੇਵਤਿਆਂ ਦੇ ਕਹਿੰਦਾ, ਕੋਈ ਫਕਰਾਂ ਫਕੀਰਾਂ ਦੇ ਕਹਿੰਦਾ, ਕੋਈ ਵਲੀਆਂ ਨਬੀਆਂ ਦੇ ਕਹਿੰਦਾ, ਗੁਣ ਕਿਸਦੇ ਕਹਿਣੇ ਨੇ? ਤੇ ਹਜ਼ੂਰ ਬਚਨ ਕਰਨਾ ਕਰਦੇ ਹਨ, ਸਤਿਗੁਰੂ ਜੀ ਏਕ ਨਿਮਖ ਉਪਾਏ ਸਮਾਵੈ। ਜੋ ਪਰਮੇਸ਼ਰ ਜੀ ਅਕਾਲ ਪੁਰਖ ਵਾਹਿਗੁਰੂ ਜੀ ਇੱਕ ਨਿਮਖ ਮਾਤਰ ਸਮੇਂ ਦੇ ਅੰਦਰ ਸਾਰੀ ਸ੍ਰਿਸ਼ਟੀ ਨੂੰ ਪੈਦਾ ਕਰ ਦਿੰਦੇ ਨੇ ਤੇ ਨਿਮਖ ਮਾਤਰ ਸਮੇਂ ਦੇ ਅੰਦਰ ਮਹਾਪਰਲੋ ਕਰਕੇ ਸ੍ਰਿਸ਼ਟੀ ਨੂੰ ਸਰੂਪ ਰੂਪ ਦੇ ਵਿੱਚ ਥਾਂ ਦਿੰਦੇ ਨੇ, ਸਰੂਪ ਰੂਪ ਵਿੱਚ ਸਮਾ ਲੈਂਦੇ ਨੇ। ਐਸੇ ਪਰਮੇਸ਼ਰ ਜੀ ਦਾ ਨਾਮ ਜਪਣਾ ਹੈ।
1: ਦੇਖ ਚਰਿਤ ਮਨ ਮੋਹੰ
0: ਹਰਨ ਭਰਨ ਜਾਕਾ ਨੇਤਰ ਫੂਰ। ਨੇਤਰ ਦੇ ਫੋਰ ਪਲਕਾਰੇ ਮਾਤਰ ਦੇ ਸਮੇਂ ਵਿੱਚ, ਅੱਖ ਚਮਕਣ ਦੇ ਸਮੇਂ ਵਿੱਚ ਸ੍ਰਿਸ਼ਟੀ ਨੂੰ ਪੈਦਾ ਕਰ ਦਿੰਦੇ ਤੇ ਨਾਸ਼ ਕਰ ਦਿੰਦੇ ਨੇ। ਐਸੇ ਜੋ ਪਰਮੇਸ਼ਰ ਜੀ ਨੇ ਤਿਸ ਦੇ ਚਰਿੱਤਰਾਂ ਨੂੰ, ਤਿਸ ਦੇ ਆਸ਼ਚਰਜ ਗੁਣਾਂ ਨੂੰ, ਤਿਸ ਦੀ ਆਸ਼ਚਰਜ ਲੀਲਾ ਨੂੰ ਦੇਖ ਕਰਕੇ ਸਾਡਾ ਮਨ ਮੋਹਿਆ ਗਿਆ ਹੈ। ਵਿਸ਼ਰਾਮ ਦੇ ਕਰਕੇ ਹਜ਼ੂਰ ਫਰਮਾਉਂਦੇ ਹਨ ਜੀਓ
1: ਮਨ ਹੋਏ ਰਹਿਸ ਅਤ।
0: ਭਾਈ ਜਿਸ ਹਰੀ ਅਕਾਲ ਪੁਰਖ ਵਾਹਿਗੁਰੂ ਜੀਆਂ ਦੇ ਅੰਮ੍ਰਿਤਮਈ ਗੁਣਾਂ ਨੂੰ, ਅੰਮ੍ਰਿਤਮਈ ਨਾਮ ਨੂੰ ਕੰਨਾਂ ਦੇ ਨਾਲ ਸੁਣਦੇ ਨੇ, ਨਾਲ ਮਨ ਦੇ ਅੰਦਰ ਵੱਡਾ ਭਾਰੀ ਆਨੰਦ ਪ੍ਰਾਪਤ ਹੁੰਦਾ ਹੈ।
1: ਮਾਨ ਦੁੱਖ ਜੋ ਹਮ
0: ਤੇ ਜਿਹੜਾ ਹਿਰਦੇ ਦਾ ਮਾਣ ਹੈ ਨਾ ਉਹ ਮਿਟ ਜਾਂਦਾ ਹੈ। ਜਿੰਨੇ ਵੀ ਦੁੱਖ ਨੇ, ਸੰਸਾਰ ਦੇ ਦੁੱਖ, ਸਰੀਰ ਦੇ ਦੁੱਖ, ਮਾਨਸਿਕ ਦੁੱਖ, ਆਦੀਆਂ ਵਿਆਦੀਆਂ ਉਪਾਧੀਆਂ ਦੇ ਦੁੱਖ, ਤ੍ਰੈਗੁਣ ਆਤਮਿਕ ਮਾਇਆ ਦੇ ਬੰਧਨਾਂ ਦੇ ਦੁੱਖ, ਕਾਮ ਕ੍ਰੋਧ ਲੋਭ ਮੋਹੰਕਾਰ, ਸ਼ਬਦ ਸਪਰਸ਼ ਰੂਪ ਰਸ ਗੰਧ, ਸੋਤ ਬੇਤ ਲੋਕ ਈਕੜਾ ਤੀਨੀ, ਰਾਗ ਦਵੈਸ਼ ਹੰਗਤਾ ਮਮਤਾ, ਇਹਨਾਂ ਸਾਰਿਆਂ ਦੇ ਬੰਧਨਾਂ ਰੂਪੀ ਦੁੱਖ, ਅਵਿਦਿਆ ਦੇ ਅਗਿਆਨ ਦੇ ਬੰਧਨਾਂ ਰੂਪੀ ਦੁੱਖ, ਵਿਕਾਰਾਂ ਦੇ ਬੰਧਨਾਂ ਰੂਪੀ ਦੁੱਖ, ਗਰਭ ਜੂਨੀਆਂ ਦੇ ਦੁੱਖ, ਨਰਕਾਂ ਦੇ ਦੁੱਖ, 84 ਲੱਖ ਜੂਨੀਆਂ ਦੇ ਦੁੱਖ, ਜਿੰਨੇ ਦੁੱਖ ਨੇ ਉਹ ਸਾਰੇ ਮਿਟ ਜਾਂਦੇ ਨੇ ਜਿਸ ਵੇਲੇ ਜੋ ਹੰ ਵਾਹਿਗੁਰੂ ਜੀ ਕਿਰਪਾਲਤਾ ਕਰਕੇ ਨਦਰ ਸਵੱਲੀ ਦੇ ਨਾਲ ਤੱਕਦੇ ਨੇ, ਕਿਰਪਾ ਦ੍ਰਿਸ਼ਟੀ ਦੇ ਨਾਲ ਤੱਕ ਲੈਣ, ਸਾਰੇ ਦੁੱਖ ਮਿਟ ਜਾਂਦੇ ਨੇ। ਜਿਵੇਂ ਸਤਿਗੁਰੂ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਅੰਮ੍ਰਿਤ ਵੇਲੇ ਜਦੋਂ ਸਮਾਧੀ ਤੋਂ ਉਥਾਨ ਹੋਇਆ ਕਰਦੇ ਨਾ ਤੇ ਸੰਗਤਾਂ ਅੱਗੇ ਬੈਠਿਆ ਕਰਦੀਆਂ ਸਨ, ਰੋਗੀਆਂ ਦੀਆਂ ਭੀੜਾਂ ਲੱਗ ਜਾਣੀਆਂ, ਜਿਨ੍ਹਾਂ ਦੇ ਉੱਪਰ ਸਤਿਗੁਰੂ ਜੀ ਦੀ ਨਜ਼ਰ ਪੈਂਦੀ ਸੀ ਤਿੰਨਾਂ ਦੇ ਸਾਰੇ ਦੁੱਖ ਮਿਟ ਜਾਂਦੇ ਸਨ। ਕਿਰਪਾ ਕਟਾਖੇ ਅਵਲੋਕਨ ਕੀਨੋ ਦਾਸ ਕਾ ਦੁੱਖ ਬਿਦਾਰਿਓ। ਕਿਰਪਾ ਦ੍ਰਿਸ਼ਟੀ ਦੇ ਨਾਲ, ਅੱਖ ਦੀ ਕੌਰ ਦੇ ਨਾਲ ਬਾਂਕੀ ਜਿਹੀ ਤੱਕਣੀ, ਟੇਢਾ ਜਿਹਾ ਮਾੜਾ ਜਿਹਾ ਵੀ ਤੱਕ ਲੈਂਦੇ ਹੋ ਨਾ ਮਹਾਰਾਜ, ਦੁੱਖਾਂ ਦਾ ਹੀ ਸਰਵਨਾਸ਼ ਕਰ ਦਿੰਦੇ ਹੋ, ਨਿਸਤਾਰਾ ਕਰ ਦਿੰਦੇ ਹੋ ਤਿੰਨਾਂ ਦਾ। ਤੇ ਸਤਿਗੁਰੂ ਜੀ ਬਚਨ ਕਰਨਾ ਕਰਦੇ ਨੇ, ਹਿਰਦੈ ਮਾਨ ਦੁੱਖ ਜੋ ਹੰ। ਜਿਸ ਵੇਲੇ ਪਿਆਰ ਨਿਰਮਲ ਤੱਕਣੀ ਦੇ ਨਾਲ ਤੱਕਣਾ ਵੀ ਕਰਦੇ ਨੇ, ਹਿਰਦੇ ਦਾ ਮਾਣ, ਇਸੇ ਪ੍ਰਕਾਰ ਜਿਤਨੇ ਦੁੱਖ ਨੇ ਸਾਰੇ ਤੱਕਣੀ ਮਾਤਰ ਦੇ

0: ਹਿਰਦੇ ਦੇ ਅੰਦਰ ਆਤਮ ਸਰੂਪ ਨੂੰ ਪਾਇਆ ਹੈ। ਸੁੱਖ ਪਾਇਓ ਲੋਕ ਪਰਲੋਕ ਦੇ ਸੁੱਖ ਪਾਏ ਨੇ, ਸੁੱਖ ਪਾਇਓ ਆਤਮ ਸੁੱਖ ਨੂੰ ਪਾਇਆ ਹੈ, ਸੁੱਖ ਪਾਇਓ ਸੁੱਖਾਂ ਦੇ ਮੂਲ ਰੂਪ ਪਰਮੇਸ਼ਰ ਜੀ ਨੂੰ ਪਾਇਆ ਹੈ, ਸੁੱਖ ਰੂਪ ਨਾਮ ਨੂੰ ਪਾਇਆ ਹੈ, ਸੁੱਖ ਪਾਇਓ ਸੁਖਦਾਤਾ ਪਰਮੇਸ਼ਰ ਜੀ ਨੂੰ ਪ੍ਰਾਪਤ ਕਰ ਲਿਆ ਹੈ। ਦੁੱਖ ਦੂਰ ਪਰਾਇਓ, ਜਿੰਨੇ ਵੀ ਦੁੱਖ ਸਨ ਲੋਕ ਤੇ ਪਰਲੋਕ ਦੇ ਸਾਰੇ ਦੂਰ ਪਲਾਇਣ ਕਰ ਗਏ ਨੇ, ਦੌੜ ਗਏ ਨੇ, ਨੱਠ ਗਏ ਹਨ।
1: ਬਣ ਆਈ ਪ੍ਰਭ ਤੋਹਾ,
0: ਵਾਹਿਗੁਰੂ ਜੀ ਦੇ ਸਨਮੁਖ ਉਚਾਰਦੇ ਨੇ, ਵਾਹਿਗੁਰੂ ਜੀ ਸਾਡੀ ਤਾਂ ਹਿਰਦੇ ਦੀ ਪ੍ਰੀਤੀ ਤੇ ਪ੍ਰਤੀਤੀ ਹੁਣ ਆਪ ਜੀਆਂ ਦੇ ਨਾਲ ਹੀ ਬਣ ਆਈ ਹੈ ਜੀਓ।
1: ਗਏ ਮਨ ਨਿਰਮਲ ਹੋਈ ਹੈ
0: ਮਹਾਰਾਜ। ਇਸ ਪ੍ਰਕਾਰ ਵਾਹਿਗੁਰੂ ਜੀ ਦੇ ਦਾਸ ਬਣ ਕੇ ਰਹੀਏ ਤੇ ਪ੍ਰਾਪਤ ਕੀ ਹੁੰਦਾ ਹੈ? ਹਜ਼ੂਰ ਫਰਮਾਉਂਦੇ ਨੇ ਕਿਲੇ ਵਿਖ ਜਿਹੜੇ ਬੱਜਰ ਪਾਪ ਨੇ ਉਹ ਵੀ ਸਾਰੇ ਚਲੇ ਜਾਂਦੇ ਨੇ। ਇਸੇ ਪ੍ਰਕਾਰ ਵੇਖ ਜ਼ਹਿਰ ਦੀ ਨਿਆਈ ਕਿਲ ਮਾਰ ਦੇਣ ਵਾਲੇ ਜਿਹੜੇ ਵਿਸ਼ੇ ਵਿਕਾਰ ਨੇ ਨਾ, ਉਹ ਵੀ ਮਨ ਦੇ ਵਿੱਚੋਂ ਗਏ ਚਲੇ ਜਾਂਦੇ ਨੇ। ਮਨ ਨਿਰਮਲ ਹੋਈ ਹੈ ਬੰਦਗੀ ਕਰਨੇ ਦੇ ਕਰਕੇ ਭਾਈ, ਮਨ ਦੀ ਜਿਹੜੀ ਸੁਰਤ ਹੈ, ਮਨ ਦੀ ਜਿਹੜੀ ਲਿਵ ਹੈ, ਉਹ ਪਵਿੱਤਰ ਹੋ ਜਾਂਦੀ ਏ, ਨਿਰਮਲ ਹੋ ਜਾਂਦੀ ਹੈ।
1: ਗੁਰ ਕਾਢੇ ਮਾਇਆ ਤ੍ਰੋਹੰ,
0: ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਨੇ, ਗੁਰ ਕਾਢੇ, ਸਤਿਗੁਰੂ ਜੀ ਕੱਢ ਦਿੰਦੇ ਨੇ ਮਨ ਦੇ ਵਿੱਚੋਂ ਮਾਇਆ ਦ੍ਰੋਹੰ। ਦ੍ਰੋਹ ਦਾ ਅਰਥ ਹੈ ਧਰੋ, ਇਹ ਜਿਹੜਾ ਮਾਇਆ ਦਾ ਛਲਾਵਾ ਹੈ ਨਾ, ਇਹ ਵੀ ਮਨ ਚੋਂ ਕੱਢ ਦਿੰਦੇ ਨੇ। ਮਾਈ ਮਾਇਆ ਛਲ, ਜੋ ਛਲ ਰੂਪ ਮਾਇਆ ਹੈ, ਇਸ ਦਾ ਛਲ ਕੱਢ ਦਿੰਦੇ ਨੇ। ਦ੍ਰੋਹੰ, ਜੋ ਮਾਇਆ ਦੀ ਖਾਤਰ ਵਲ ਛਲ ਕਰਦਾ ਨਾ ਇਨਸਾਨ, ਇਹ ਵਲ ਛਲ ਕਰਨੇ ਦੀ ਬਿਰਤੀ ਮਨ ਚੋਂ ਕੱਢ ਦਿੰਦੇ ਹਨ।
1: ਨਾਨਕ ਮੈਂ ਸੋ ਪ੍ਰਭ ਪਾਇਆ,
0: ਸਤਿਗੁਰੂ ਜੀ ਬਚਨ ਕਰਦੇ ਨੇ, ਪਿਆਰੇ ਗੁਰਸਿੱਖੋ, ਅਸਾਂ ਨੇ ਉਸ ਪ੍ਰਭੂ ਪਰਮੇਸ਼ਰ ਸਰਬ ਕਲਾ

0: ਉਹਨਾਂ ਦੇ ਵੀ ਕਾਰਨ ਰੂਪ ਸਮਰੱਥੋ ਹੰ ਪਰਮੇਸ਼ਰ ਜੀ ਸਰਬ ਕਲਾ ਸਮਰੱਥ ਆਪ ਹੀ ਹਨ ਜੀਓ।
1: ਮਹਲਾ ਪੰਜਵਾਂ।
0: ਸਤਿਗੁਰੂ ਦੇਵ ਪਿਤਾ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਸਾਰੰਗ ਰਾਗ ਵਿੱਚ ਫਰਮਾਉਂਦੇ ਹਨ,
1: ਦੇਖਿਓ ਚਲਤ ਤਮਾਸਾ।
0: ਮਹਾਰਾਜ ਪਰਮੇਸ਼ਰ ਜੀ ਨੂੰ ਪ੍ਰਾਪਤ ਕਰਕੇ ਆਪ ਜੀ ਨੇ ਪਰਮੇਸ਼ਰ ਤੇ ਸੰਸਾਰ ਨੂੰ ਕਿਵੇਂ ਜਾਣਿਆ ਹੈ, ਕਿਹੋ ਜਿਹਾ ਜਾਣਿਆ ਹੈ, ਕਿਰਪਾ ਕਰਕੇ ਦੱਸੋ। ਤੇ ਸਤਿਗੁਰੂ ਜੀ ਬਚਨ ਕਰਦੇ ਨੇ, ਭਾਈ ਪ੍ਰਤੱਖ ਨੇਤਰਾਂ ਦੇ ਨਾਲ ਦੇਖਿਓ ਚਲਤ ਤਮਾਸ਼ਾ। ਇਹ ਜਿਹੜਾ ਸੰਸਾਰ ਹੈ ਨਾ, ਇਸ ਨੂੰ ਇੱਕ ਚਿਲਤਰ ਰੂਪ, ਇੱਕ ਤਮਾਸ਼ਾ, ਇੱਕ ਕੌਤਕ ਰੂਪ ਕਰਕੇ ਪਰਮੇਸ਼ਰ ਜੀ ਦਾ ਜਾਣਿਆ ਹੈ, ਅਥਵਾ ਇਹ ਜਿਹੜਾ ਤਮਾਸ਼ਾ ਰੂਪ ਪਰਮੇਸ਼ਰ ਦੀ ਖੇਡ ਸੰਸਾਰ ਹੈ, ਇਸ ਨੂੰ ਚਲਤ ਚਲਾਏ ਮਾਨਗੀ ਦੇ ਸਹਿਤ ਜਾਣਿਆ ਹੈ। ਜਿਵੇਂ ਪੁਲ ਤੇ ਖੜੇ ਹੋਈਏ, ਇੱਕ ਪਾਸੇ ਦੇਖੀਏ ਪੁਲ ਦੇ ਥੱਲੇ ਨੂੰ ਪਾਣੀ ਆਈ ਜਾਂਦਾ, ਦੂਜੇ ਪਾਸੇ ਦੇਖੀਏ ਤੇ ਪੁਲ ਦੇ ਥੱਲਿਓਂ ਦੀ ਦੂਜੇ ਪਾਸੇ ਨੂੰ ਪਾਣੀ ਜਾਈ ਜਾਂਦਾ। ਇਸੇ ਪ੍ਰਕਾਰ ਭਾਈ ਇਸ ਸੰਸਾਰ ਰੂਪੀ ਪੁਲ ਦੇ ਵਿੱਚ ਅਥਵਾ ਪੁਲ ਦੇ ਥੱਲੇ ਜਿਹੜੇ ਸਰੀਰ ਨੇ, ਜਿਹੜੇ ਜੀਵ ਨੇ, ਸਰੀਰਾਂ ਨੂੰ ਦੇਹਾਂ ਨੂੰ ਧਾਰ ਕੇ ਆਈ ਜਾਂਦੇ ਨੇ, ਇਹ ਜਨਮ ਦੀ ਪ੍ਰਤੀਕਿਰਿਆ। ਤੇ ਜਿਸ ਵੇਲੇ ਇਹ ਪ੍ਰਕਿਰਿਆ ਮੌਤ ਦੀ ਦੇਖੀਏ ਤੇ ਜੀਵ ਸਰੀਰਾਂ ਨੂੰ ਛੱਡ ਕੇ ਜਾਈ ਜਾਂਦੇ ਨੇ। ਜਿਵੇਂ ਪੁਲ ਦੇ ਥੱਲੇ ਪਾਣੀ ਦਾ ਆਉਣਾ ਤੇ ਲੰਘ ਕੇ ਚਲੇ ਜਾਣਾ ਹੈ, ਇਵੇਂ ਜੀਵਾਂ ਦਾ ਜਨਮ ਲੈ ਕੇ ਆਉਣਾ ਤੇ ਉਮਰਾਂ ਬਿਹਾ ਕੇ ਚਲੇ ਜਾਣਾ ਹੈ। ਐਸਾ ਚਰਿੱਤਰ ਰੂਪ, ਚਲਿੱਤਰ ਰੂਪ, ਤਮਾਸ਼ਾ ਰੂਪ, ਕੌਤਕ ਰੂਪ, ਖੇਡ ਰੂਪ ਪਰਮੇਸ਼ਰ ਜੀ ਦੀ ਖੇਡ ਇਸ ਜਗਤ ਨੂੰ ਦੇਖਿਆ ਹੈ। ਮੌਲਾ ਖੇਲ ਕਰੇ ਸਭ ਆਕੇ ਆਪੇ, ਜਬ ਜਗਤ ਰੂਪੀ ਖੇਡ ਨੂੰ ਕਰਨ ਵਾਲੇ ਆਪ ਨੇ ਪ੍ਰਤੱਖ ਨੇਤਰਾਂ ਦੇ ਨਾਲ ਚਲਿੱਤਰ ਰੂਪ, ਤਮਾਸ਼ਾ ਰੂਪ ਸੰਸਾਰ ਨੂੰ ਦੇਖਿਆ ਹੈ। ਮਹਾਰਾਜ ਸੰਸਾਰ ਵਿੱਚ ਪਰਮੇਸ਼ਰ ਜੀ ਨੂੰ ਕਿਹੋ ਜਿਹਾ ਜਾਣਿਆ? ਹਜ਼ੂਰ ਬਚਨ ਕਰਦੇ ਨੇ, ਪਰਮੇਸ਼ਰ ਜੀ ਜਿਨ੍ਹਾਂ ਦੇ ਮਨ ਦੀ ਭਾਵਨਾ ਨਹੀਂ ਨਾ, ਉਹਨਾਂ ਵਾਸਤੇ ਸਾਰਿਆਂ ਤੋਂ ਦੂਰ ਨੇ, ਤੇ ਭਾਵਨਾ ਵਾਲਿਆਂ ਦੇ

0: ਨੇ ਤੇ ਸਾਰਿਆਂ ਤੋਂ ਨੇੜੇ ਨੇ, ਹੱਥਾਂ ਪੈਰਾਂ ਤੋਂ ਨੇੜੇ ਨੇ, ਸਾਰਗ ਤੋਂ ਵੀ ਨੇੜੇ ਨੇ ਤੇ ਮਨਮੁਖਾਂ ਵਾਸਤੇ ਅਤਿਅੰਤ ਦੂਰ ਨੇ। ਕੋਈ ਬੋਲੇ ਨਿਰਵਾਹ, ਕੋਈ ਕਹਿੰਦਾ ਬੜਾ ਪਰਮੇਸ਼ਰ ਜੀ ਨੇੜੇ ਹੈ, ਕੋਈ ਬੋਲੇ ਦੂਰ, ਕੋਈ ਦੂਰ ਕਰਕੇ ਜਾਣਦਾ। ਇਸ ਪ੍ਰਕਾਰ ਇਹ ਆਪੋ ਆਪਣੀ ਮਨੋਬਿਰਤੀ ਅਨੁਸਾਰ ਹੈ। ਇਸੇ ਪ੍ਰਕਾਰ
1: ਸਭ ਹੋ ਦੂਰ ਸਭ ਹੋ ਤੇ ਨੀਰਾ,
0: ਮਹਾਰਾਜ ਸਾਰਿਆਂ ਤੋਂ ਅਸੰਗ ਹੋਣੇ ਕਰਕੇ ਆਪ ਜੀ ਨੂੰ ਜਿਵੇਂ ਲੇਪ ਸ਼ੇਪ ਨਾ ਲਿਪਿਆ ਤੇ ਪਾਪਾਂ ਪੁੰਨਾਂ ਦਾ ਲੇਪ ਨਹੀਂ ਲੱਗਦਾ, ਇਸ ਕਰਕੇ ਸਾਰਿਆਂ ਤੋਂ ਦੂਰ। ਤੇ ਮਹਾਰਾਜ ਪਰਤਕ ਜੋ ਧੋਕੇ ਸਭਨਾ ਦੇ ਅੰਦਰ ਵਸਦੇ ਹੋ, ਇਸ ਕਰਕੇ ਸਾਰਿਆਂ ਤੋਂ ਨੇੜੇ ਵੀ ਆਪ ਹੋ।
1: ਅਗਮ ਅਗਮ ਘਟ ਵਾਸਾ,
0: ਮਹਾਰਾਜ ਆਪ ਜੀ ਬਾਣੀ ਦੁਆਰਾ ਜਾਣੇ ਜਾਣ ਵਾਲੇ ਹੋ, ਗਿਆਨ ਸਰੂਪ ਹੋ, ਇਸੇ ਪ੍ਰਕਾਰ ਮਨ ਇੰਦਰੀਆਂ ਦੀ ਪਹੁੰਚ ਤੋਂ ਅਪਹੁੰਚ ਹੋ ਤੇ ਸਾਰਿਆਂ ਹਿਰਦਿਆਂ ਦੇ ਵਿੱਚ ਨੇੜੇ ਹੋ ਕਰਕੇ ਵਸਣ ਵਾਲੇ ਆਪ, ਹਿਰਦੇ ਹਿਰਦੇ ਦੇ ਅੰਦਰ ਨਿਵਾਸ ਵੀ ਆਪ ਜੀ ਦਾ ਹੈ, ਮਨ ਕਰਕੇ ਇੰਦਰੀਆਂ ਕਰਕੇ ਅਗਮ ਵੀ ਆਪ ਹੋ ਤੇ ਸਭਨਾ ਵਿੱਚ ਵਸਣੇ ਵਾਲੇ ਵੀ ਆਪ ਹੋ। ਵਿਸ਼ਰਾਮ ਦੇ ਕਰਕੇ ਗੁਰੂ ਪਾਤਸ਼ਾਹ ਜੀ ਫਰਮਾਉਂਦੇ ਹਨ,
1: ਭੁੱਲ ਨਾ ਭੁੱਲਾ ਲਿਖਿਓ ਨਾ ਚਲਾਵਾ।
0: ਫਿਰ ਗੁਰਸਿੱਖੋ ਹੋਰ ਸਰਵਣ ਕਰੋ, ਪਰਮੇਸ਼ਰ ਜੀ ਅਭੁੱਲ ਨੇ, ਭੁੱਲਣ ਅੰਦਰ ਸਭ ਕੋ ਅਭੁੱਲ ਗੁਰੂ ਕਰਤਾਰ। ਭੁੱਲਣ ਵਿੱਚ ਕੀ ਆ, ਸਭ ਕੋਈ ਕਰਤਾ ਆਪ ਨਾ ਭੁੱਲੈ, ਕਰਤਾ ਪੁਰਖ ਪਰਮੇਸ਼ਰ ਜੀ ਨਹੀਂ ਭੁੱਲਦੇ। ਸੋ ਅਭੁੱਲ ਨਾ ਭੁੱਲੈ, ਪਰਮੇਸ਼ਰ ਜੀ ਅਭੁੱਲ ਨੇ, ਕਦੇ ਭੁੱਲਦੇ ਨਹੀਂ ਹਨ। ਲਿਖਿਓ ਨਾ ਚਲਾਵੈ, ਤੇ ਜੋ ਲੇਖ ਕਿਸੇ ਦੇ ਮਸਤਕ ਦੇ ਉੱਪਰ ਪਰਮੇਸ਼ਰ ਜੀ ਨੇ ਲਿਖ ਦਿੱਤੇ ਨਾ, ਉਹਨਾਂ ਨੂੰ ਚਲਾਉਣ ਵਾਲਾ ਮਿਟਣ ਵਾਲਾ ਕੋਈ ਨਹੀਂ ਹੈ।
1: ਮਤਾ ਨਾ ਕਰੈ ਪਚਾਸਾ,
0: ਮਹਾਰਾਜ ਫਿਰ ਪਰਮੇਸ਼ਰ ਜੀ ਜਦੋਂ ਕੰਮਾਂ ਕਾਰਾਂ ਨੂੰ ਕਰਦੇ ਨੇ, ਕਿਵੇਂ ਕਰਦੇ ਨੇ, ਅਸੀਂ ਤੇ ਘਰ ਵੀ ਬਣਾਉਣਾ ਹੋਵੇ, ਘਰ ਵਾਲੀ ਨੂੰ, ਬੱਚਿਆਂ ਨੂੰ, ਪੁੱਤਾਂ ਨੂੰ, ਧੀਆਂ ਨੂੰ, ਸੰਬੰਧੀਆਂ ਨੂੰ, ਭਰਾਵਾਂ ਨੂੰ ਬਿਠਾ ਲੈਂਦੇ ਹਾਂ, ਫਿਰ ਇਸ ਪ੍ਰਕਾਰ ਵਿਚਾਰ ਕਰਦੇ ਹਾਂ ਘਰ ਬਣਾਉਣਾ ਇੰਨਾ ਕੁ ਖਰਚਾ ਹੈਗਾ, ਇੰਨਾ ਕੁ ਹੋਰ ਲਿਆਉਣਾ ਪਵੇਗਾ, ਘਰ ਦਾ ਮੂੰਹ ਇੱਧਰ ਨੂੰ ਕਰੀਏ, ਇੰਨੇ ਮਕਾਨ ਬਣਾਈਏ, ਏਡੀ ਵੱਡੀ ਰਸੋਈ ਬਣਾਈਏ, ਏਡਾ ਵਰਾਂਡਾ ਬਣਾਈਏ, ਏਡਾ ਡਰਾਇੰਗ ਰੂਮ ਬਣਾਈਏ, ਇੰਨਾ ਵਿਹੜਾ ਛੱਡ ਦੇਈਏ, ਇੱਥੋਂ ਪੌੜੀਆਂ ਚੜਾ ਲਈਏ, ਘਰ ਹੀ ਬਣਾਉਣਾ ਹੋਵੇ ਤੇ 100 ਸਲਾਹਾਂ ਕਰਦੇ ਹਾਂ। ਮਹਾਰਾਜ ਜਿਹੜੇ ਪਰਮੇਸ਼ਰ ਜੀ ਸ੍ਰਿਸ਼ਟੀ ਨੂੰ ਪੈਦਾ ਕਰਨ ਵਾਲੇ ਨੇ, ਕਿਸੇ ਦੀ ਸਲਾਹ ਤੇ ਲੈਂਦੇ ਹੀ ਹੋਣਗੇ। ਜਿਵੇਂ ਰਾਜਿਆਂ ਦੀ ਸਭਾ ਬੈਠਦੀ, ਮੰਤਰੀ ਮੰਡਲ ਹੁੰਦਾ ਹੈ, 10, 20, 50, 100, 200, 400 ਬੰਦਾ, ਉਹਨਾਂ ਦੀ ਸਭਾ ਵਿੱਚ ਅਧਿਕਾਰੀ ਬੈਠਦੇ ਨੇ, ਫਿਰ ਉਹ ਰਾਜਾ ਸਲਾਹ ਕਰਦਾ, ਪਰਮੇਸ਼ਰ ਜੀ ਵੀ ਕਿਸੇ ਦੇ ਨਾਲ ਸਲਾਹ ਤੇ ਕਰਦੇ ਹੀ ਹੋਣਗੇ। ਤੇ ਸਤਿਗੁਰੂ ਜੀ ਬਚਨ ਕਰ

0: ਜੀ ਐਸੇ ਨੇ ਕੋਈ 50-60 ਬੰਦੇ ਬਿਠਾ ਕੇ, 50 ਸਲਾਹਕਾਰ ਬਿਠਾ ਕੇ ਕਿਸੇ ਦੇ ਨਾਲ ਮਤਾ ਨਹੀਂ ਕਰਦੇ। ਪਰਮੇਸ਼ਰ ਜੀ ਸਵੈ ਇੱਛਾ ਦੇ ਮਾਲਕ ਨੇ, ਜੋ ਕਰਦੇ ਨੇ ਆਪਣੇ ਮਨ ਦੀ ਮੌਜ ਦੇ ਅਨੁਸਾਰ ਕਰਦੇ ਨੇ। ਪੁੱਛ ਨਾ ਲੇਵੈ ਪੁੱਛ ਨਾ ਦੇਵੈ, ਨਾ ਤੇ ਪੁੱਛ ਕੇ ਦਾਤਾ ਲੈਂਦੇ ਨੇ ਨਾ ਦਿੰਦੇ ਨੇ, ਇਸੇ ਪ੍ਰਕਾਰ ਨਾ ਪੁੱਛ ਕੇ ਸ੍ਰਿਸ਼ਟੀ ਬਣਾਉਂਦੇ ਨੇ ਨਾ ਢਾਉਂਦੇ ਨੇ। ਵਾਹਿਗੁਰੂ ਜੀ ਪੰਜਾਵਾਂ ਦੇ ਨਾਲ ਕੋਈ ਸਲਾਹ ਨਹੀਂ ਕਰਦੇ, ਆਪਣੀ ਸਵੈ ਇੱਛਾ ਦੇ ਅਨੁਸਾਰ ਸਾਰੇ ਕਾਰਜਾਂ ਨੂੰ ਕਰਨ ਵਾਲੇ ਹਨ।
1: ਕਿਨ ਮਹਿ ਸਾਜ ਸਵਾਰ ਬਿਨਾ ਹੈ।
0: ਪਰਮੇਸ਼ਰ ਜੀ ਫਿਰ ਸਮਰੱਥ ਐਸੇ ਨੇ, ਖਿਨ ਮਾਤਰ ਸਮੇਂ ਦੇ ਅੰਦਰ ਸ੍ਰਿਸ਼ਟੀ ਨੂੰ ਸਾਜ ਦਿੰਦੇ ਨੇ, ਸਰੀਰਾਂ ਨੂੰ ਸਾਜ ਦਿੰਦੇ ਨੇ। ਜਿਹਨੂੰ ਤੂੰ ਸਾਜ ਸਵਾਰ ਸਿਗਾਰਿਆ, ਗਰਭ ਅਗਨ ਮਹਿ ਜਿਨਹਿ ਉਬਾਰਿਆ, ਐਸੇ ਪਰਮੇਸ਼ਰ ਜੀ ਨੇ ਸਾਜ ਸਾਜ ਕੇ ਸ੍ਰਿਸ਼ਟੀ ਨੂੰ ਸਵਾਰ ਸਵਾਰ ਕੇ ਬਣਾਉਂਦੇ ਨੇ। ਤੇ ਮਹਾਪਰਲੋ ਦੇ ਸਮੇਂ ਬਿਨਾ ਹੈ ਸਾਰੀ ਸ੍ਰਿਸ਼ਟੀ ਨੂੰ ਨਾਸ਼ ਕਰ ਦਿੰਦੇ ਨੇ, ਅਥਵਾ ਨਿਤਾ ਪ੍ਰਤੀ ਜੀਵਾਂ ਨੂੰ ਸਾਜ ਕੇ ਸਵਾਰ ਕੇ ਉਤਪੰਨ ਪੈਦਾ ਕਰਦੇ ਨੇ, ਤੇ ਨਿਤ ਪਰਲੋ ਦੇ ਨਾਲ ਨਿਤਾ ਪ੍ਰਤੀ ਜੀਵਾਂ ਨੂੰ ਬਿਨਾ ਹੈ ਨਾਸ਼ ਕਰੀ ਜਾਂਦੇ ਹਨ। ਫਿਰ ਪਰਮੇਸ਼ਰ ਜੀ ਭਗਤੀ ਕਰਨ ਵਾਲਿਆਂ ਪਿਆਰਿਆਂ ਭਗਤਾਂ ਦੇ ਅਤਿਅੰਤ ਪਿਆਰੇ ਨੇ, ਤੇ ਸਾਰਿਆਂ ਗੁਣਾਂ ਦੇ ਤਾਸਾ ਖਜ਼ਾਨੇ ਸਾਗਰ ਹਨ।
1: ਅੰਧਕੂਪ ਮਹਿ ਦੀਪਕ ਬਲਿਓ,
0: ਜਿਨ੍ਹਾਂ ਦੇ ਉੱਪਰ ਸਤਿਗੁਰੂ ਜੀ ਕਿਰਪਾ ਕਰਦੇ ਨੇ ਨਾ, ਇਹ ਅੰਨਾ ਖੂਹ ਹੈ ਮੋਹ ਦਾ ਸੰਸਾਰ, ਸੰਸਾਰ ਵਿੱਚ ਰਹਿੰਦਿਆਂ ਹੋਇਆਂ ਮਹਿ ਉਹਨਾਂ ਦੇ ਹਿਰਦੇ ਦੇ ਵਿੱਚ ਦੀਪਕ ਬਲਿਓ, ਬ੍ਰਹਮ ਗਿਆਨ ਦਾ ਦੀਪਕ ਪ੍ਰਜਵਲਿਤ ਹੋਇਆ ਹੈ। ਜਿਨ੍ਹਾਂ ਦੇ ਹਿਰਦਿਆਂ ਦੇ ਅੰਦਰ ਸਤਿਗੁਰੂ ਜੀ ਨੇ ਕਿਰਪਾਲਤਾ ਕਰਕੇ ਆਪਣੇ ਬਚਨਾਂ ਦੇ ਨਾਲ ਉਪਦੇਸ਼ਾਂ ਦੇ ਨਾਲ ਬ੍ਰਹਮ ਗਿਆਨ ਦਾ ਉਜਾਲਾ ਕਰ ਦਿੱਤਾ ਹੈ।
1: ਨਾਨਕ ਦਰਸ ਦੇਖ ਸੁਖ ਪਾਇਆ,
0: ਸਤਿਗੁਰੂ ਸੱਚੇ ਪਾਤਸ਼ਾਹ ਜੀ ਬਚਨ ਕਰਦੇ ਨੇ, ਪਿਆਰਿਓ ਗੁਰਸਿੱਖੋ, ਐਸੇ ਸਰਬ ਕਲਾ ਸਮਰੱਥ ਕਰਤਾ ਭਰਤਾ ਹਰਤਾ ਸਰਬ ਪ੍ਰਾਪਤ ਪਾਲਕ ਪਰਮੇਸ਼ਰ ਜੀਆਂ ਦੇ ਪ੍ਰਤੱਖ ਦਰਸ਼ਨ ਕਰਕੇ ਅਸਾਂ ਨੇ ਆਤਮ ਸੁਖ ਨੂੰ ਪਾਇਆ ਹੈ ਜੀਓ।
1: ਨਾਨਕ ਦਰਸ ਪੇਖ ਸੁਖ ਪਾਇਆ,
0: ਦਰਸ ਪ੍ਰਤੱਖ ਦਰਸ਼ਨ ਕਰਕੇ ਪੇਖ ਵੇਖ ਕੇ ਜਿੱਥੇ ਅਸਾਂ ਨੇ ਸੁਖ ਪਾਇਆ ਹੈ, ਉੱਥੇ ਮਨ ਅਤੇ ਬੁੱਧ ਰੂਪੀ ਨੇਤਰਾਂ ਦੇ ਨਾਲ ਹਿਰਦੇ ਦੇ ਅੰਦਰ ਦੇਖ ਕੇ ਆਤਮ ਸੁਖ ਪਾਇਆ ਹੈ।
1: ਪੂਰਨ ਹੋਈ ਆਸਾ,
0: ਤੇ ਪਰਮੇਸ਼ਰ ਜੀ ਦੀ ਪ੍ਰਾਪਤੀ ਕਰਕੇ ਸਾਡੀਆਂ ਸਾਰੀਆਂ ਜਿਹੜੀਆਂ ਆਸਾਂ ਨੇ ਉਹ ਪੂਰਨ ਹੋ ਜਾਂਦੀਆਂ ਨੇ। ਜਿਨ੍ਹਾਂ ਕਿਨ੍ਹਾਂ ਨੇ ਪਰਮੇਸ਼ਰ ਜੀ ਨੂੰ ਪਾਇਆ ਹੈ ਸਭ ਪੂਰਨ ਹੋਈ ਆਸਾ, ਉਹਨਾਂ ਦੀਆਂ ਸਾਰੀਆਂ ਇੱਛਾਵਾਂ ਪੂਰਨ ਹੋਈਆਂ ਹਨ।
1: ਸਾਰਗ ਮਹੱਲਾ ਪੰਜਵਾ,
0: ਸਾਧ ਸੰਗਤ ਜੀ ਇਹ ਜਿਹੜਾ ਪਾਵਨ ਸ਼ਬਦ ਹੈ, ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦੇ ਪ੍ਰਚਲਿਤ ਪਾਵਨ ਸਰੂਪ ਦੇ ਅੰਦਰ 1212 ਅੰਗ ਤੇ ਹੈ। ਇਸ ਪ੍ਰਕਾਰ ਇਹ ਜਿਹੜੀ ਕਥਾ ਵਿਚਾਰ 1212 ਅੰਗ ਤੇ ਪੁੱਜੀ ਹੈ, 1430 ਅੰਗ ਸਾਰੇ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦੇ, ਤੇ 1212 ਅੰਗ ਤੋਂ ਸ਼ਬਦ ਪ੍ਰਾਰੰਭ ਹੋ ਰਿਹਾ, ਇਹ 1212 ਦੀ ਆਰੰਭਤਾ ਹੈ। ਤਾਂ ਸਾਧ ਸੰਗਤ ਜੀ ਆਪ ਜੀ ਦੇ ਤਾਈਂ ਇਹ ਬੇਨਤੀ ਕੀਤੀ ਹੈ। ਸਤਿਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਹਨ,
1: ਸਾਰਗ ਮਹੱਲਾ ਪੰਜਵਾ,
0: ਸਾਰੰਗ ਰਾਗ ਦੇ ਅੰਦਰ ਉਪਦੇਸ਼ ਦੀ ਬਖਸ਼ਿਸ਼ ਗਰੀਬ ਨਿਵਾਜ ਸਤਿਗੁਰੂ ਜੀ ਕਰ ਰਹੇ ਹਨ ਜੀਓ।
1: ਚੱਲਣਾ ਹੈ ਗੋਬਿੰਦ ਮਾਰਗ ਸੁਹਾਵਾ,
0: ਮਹਾਰਾਜ ਕੋਈ ਕਿਸੇ ਮਾਰਗ ਤੇ ਚੱਲਦਾ, ਕੋਈ ਕਿਸੇ ਮਾਰਗ ਤੇ ਚੱਲਦਾ, ਕੋਈ ਬਾਹਮ ਮਾਰਗੀਆ ਹੋ ਗਿਆ, ਕੋਈ ਕੁਮਾਰਗੀਆ ਹੋ ਗਿਆ, ਇਸੇ ਪ੍ਰਕਾਰ ਕੋਈ ਬਾਨਪ੍ਰਸਤੀ ਬਣ ਗਿਆ, ਕੋਈ ਸੰਨਿਆਸੀ ਬਣ ਗਿਆ, ਸਭਨਾਂ ਦੇ ਵੱਖਰੇ ਮਾਰਗ ਨੇ ਨਾ ਮਹਾਰਾਜ, ਐਸਾ ਕਿਹੜਾ ਮਾਰਗ ਹੈ ਜਿਹੜਾ ਸ਼ੁਭ ਹੈ ਤੇ ਜਿਸ ਤੇ ਚੱਲ ਕੇ ਸ਼ੋਭਨੀਕ ਹੋ ਜਾਈਏ। ਤਾਂ ਸਤਿਗੁਰੂ ਜੀ ਬਚਨ ਕਰਦੇ ਨੇ, ਗੋਬਿੰਦ ਮਾਰਗ ਸੁਹਾਵਾ, ਜਿਹੜਾ ਗੋ ਸ੍ਰਿਸ਼ਟੀ ਦੀ ਬਿੰਦ ਪ੍ਰਤ ਪਾਲਣਾ ਰਖਵਾਲੀ ਕਰਨੇ ਵਾਲਾ ਪਰਮੇਸ਼ਰ ਹੈ ਨਾ, ਤੇ ਇਸ ਦੀ ਪ੍ਰੇਮਾ ਭਗਤੀ ਰੂਪੀ ਮਾਰਗ ਅਤਿਅੰਤ ਸੁਹਾਵਾ ਸੋਹਣਾ ਹੈ, ਸ਼ੋਭਨੀਕ ਹੈ, ਤੇ ਚਰਨ ਸੁਹਾਵਾ, ਪ੍ਰਤੱਖ ਚਰਨ ਵੀ ਸ਼ੋਭ ਹੋ ਜਾਂਦੇ, ਸ਼ੋਭਨੀਕ ਹੁੰਦੇ ਨੇ ਜਦੋਂ ਪਰਮੇਸ਼ਰ ਜੀ ਦੀ ਪ੍ਰੇਮਾ ਭਗਤੀ ਵਾਲੇ ਮਾਰਗ ਤੇ ਚੱਲਣਾ ਕਰੀਏ, ਜਦੋਂ ਇਹਨਾਂ ਚਰਨਾਂ ਦੇ ਨਾਲ ਚੱਲ ਕੇ ਗੁਰੂ ਘਰ ਸਤ ਸੰਗਤ ਵਿੱਚ ਆਉਣਾ ਕਰੀਏ। ਬਹੁਤ ਸਾਰੇ ਗੁਰਸਿੱਖ ਪਿਆਰੇ ਘਰਾਂ ਦੇ ਵਿੱਚ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦਾ ਪਾਵਨ ਸਰੂਪ ਪ੍ਰਕਾਸ਼ਮਾਨ ਕਰਦੇ ਨੇ, ਪਰ ਦਮਦਮੀ ਟਕਸਾਲ ਦੇ 13ਵੇਂ ਮੁਖੀ ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਮਹਾਂਪੁਰਖਾਂ ਦਾ ਬਚਨ ਹੈ, ਸਿੰਘੋ ਘਰ ਦੇ ਵਿੱਚ ਸਤਿਗੁਰੂ ਜੀ ਸੁਭਾਏ ਮਾਨ ਨੇ, ਧੰਨ ਭਾਗ ਵੱਡੇ ਭਾਗ ਨੇ, ਘਰੇ ਦਰਸ਼ਨ ਹੋ ਜਾਂਦੇ ਨੇ, ਪਰ ਗੁਰੂ ਘਰ ਦੇ ਵਿੱਚ ਸੰਗਤ ਕਰਨ ਵਾਸਤੇ ਤਾਂ ਵੀ ਜ਼ਰੂਰ ਚੱਲ ਕੇ ਜਾਣਾ। ਇੱਕ ਤਾਂ ਸੰਗਤ ਕਰਨੇ ਦੇ ਨਾਲ ਮਨ ਦੀ ਮੈਲ ਉਤਰਦੀ ਹੈ, ਦੂਜਾ ਜਿੰਨੇ ਕਦਮ ਚੱਲ ਕੇ ਜਾਵੋਗੇ ਕਦਮ ਸਫਲੇ ਹੋ ਜਾਣਗੇ, ਪੈਰ ਸਫਲੇ ਹੋ ਜਾਣਗੇ। ਇੱਕ ਇੱਕ ਕਦਮ ਚੱਲ ਕੇ ਜਾਣ ਦੇ ਨਾਲ ਅਸ਼ਵਮੇਧ ਜੱਗ ਦਾ ਫਲ ਪ੍ਰਾਪਤ ਹੁੰਦਾ ਹੈ, ਸਾਧੂਆਂ ਦੇ ਦਰਸ਼ਨ ਕੀਤਿਆਂ ਹੀ। ਤੇ ਸਤਿਗੁਰੂ ਜੀ ਦੇ ਕੋਲ ਚੱਲ ਕੇ ਜਾਈਏ ਕਿੰਨਾ ਕੁ ਫਲ ਮਿਲਦਾ ਉਹ ਕਥਨ ਨਹੀਂ ਕੀਤਾ ਜਾ ਸਕਦਾ। ਇਸ ਕਰਕੇ ਚੱਲ ਕੇ ਸਤ ਸੰਗਤ ਦੇ ਵਿੱਚ ਵੀ ਜ਼ਰੂਰ ਜਾਣਾ ਹੈ। ਸਤ ਸੰਗਤ ਵਿੱਚ ਚੱਲ ਕੇ ਆਈਏ, ਕੀਰਤਨ ਦਰਬਾਰ ਵਿੱਚ ਚੱਲ ਕੇ ਆਈਏ, ਸਤਿਗੁਰਾਂ ਦੇ ਦਰਸ਼ਨ ਵਾਸਤੇ ਚੱਲ ਕੇ ਆਈਏ। ਇਸ ਮਾਰਗ ਦੇ ਉੱਪਰ ਚੱਲਦਿਆਂ ਹੋਇਆਂ ਜਿਹੜੇ ਚਰਨ ਨੇ ਉਹ ਸ਼ੋਭਨੀਕ ਹੁੰਦੇ ਨੇ। ਇਸੇ ਪ੍ਰਕਾਰ
1: ਚਰਨ ਹੈ ਗੋਬਿੰਦ ਮਾਰਗ ਸੁਹਾਵਾ,
0: ਕੋਈ ਬਾਮ ਮਾਰਗੀ ਹੈ, ਕੋਈ ਕੁਮਾਰਗੀ ਹੈ, ਜਿੰਨੇ ਵੀ ਪੰਥਾਂ ਰੂਪੀ ਮਾਰਗ ਦੁਨੀਆਂ 'ਤੇ ਚੱਲਦੇ ਨੇ, ਉਹਨਾਂ ਸਾਰਿਆਂ ਮਾਰਗਾਂ ਤੋਂ ਉੱਤਮ ਮਾਰਗ ਹੈ ਪਰਮੇਸ਼ਰ ਜੀ ਦੀ ਪ੍ਰਾਪਤੀ ਦਾ ਮਾਰਗ। ਮਨ ਅਤੇ ਬੁੱਧੀ ਰੂਪੀ ਚਰਨਾਂ ਦੇ ਨਾਲ ਇਸ ਮਾਰਗ 'ਤੇ ਚੱਲੀਏ। ਮਨ ਅਤੇ ਬੁੱਧੀ ਰੂਪੀ ਚਰਨ, ਸੁਰਤੀ ਅਤੇ ਸਿਮਰਤੀ ਰੂਪੀ ਚਰਨ ਜਿਹੜੇ ਨੇ ਸੁਹਾਵਾ ਸ਼ੋਭਨੀਕ ਸਫਲੇ ਹੋ ਜਾਂਦੇ ਹਨ।
1: ਮਾਰਗ ਦੇਤਾ ਕਿਛ ਧਾਈ,
0: ਭਾਈ ਬੰਦਗੀ ਦੇ ਪਰਮੇਸ਼ਰ ਜੀ ਦੀ ਪ੍ਰਾਪਤੀ ਦੇ ਮਾਰਗ ਨੂੰ ਛੱਡ ਕੇ ਹੋਰ ਜਿੰਨਿਆਂ ਵੀ ਮਾਰਗਾਂ ਦੇ ਉੱਪਰ ਚੱਲਣਾ ਹੈ ਨਾ, ਜਿੰਨਿਆਂ ਵੀ ਮਾਰਗਾਂ ਦੇ ਉੱਪਰ ਪਾਂਧੀ ਬਣ ਕਰਕੇ ਮੁਸਾਫਰ ਹੋ ਕਰਕੇ ਚੱਲਣਾ ਤੁਰਨਾ ਹੈ,
1: ਤੋਹੀ ਦੁੱਖ ਹਾਵਾ,
0: ਜਿੰਨਾ ਧਾਵਾ ਕਰਕੇ ਚੱਲਣਾ ਓਨੇ ਹੀ ਦੁੱਖ ਲੱਗਦੇ ਨੇ, ਓਨੇ ਹਾਵਾ ਹੌਕਿਆਂ ਵਾਲਾ ਜੀਵਨ ਪ੍ਰਾਪਤ ਹੁੰਦਾ। ਸਾਧ ਸੰਗਤ ਜੀ, ਸਤਿਗੁਰੂ ਜੀ ਦੇ ਬਚਨ ਨੇ ਦੁੱਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ, ਇਹ ਪਰਮੇਸ਼ਰ ਜੀ ਦੀ ਪ੍ਰਾਪਤੀ ਦਾ ਮਾਰਗ ਹੈ। ਸੱਚੀ ਬਾਣੀ ਨੂੰ ਪੜ੍ਹਨਾ, ਸੁਣਨਾ, ਵਿਚਾਰਨਾ, ਅਮਲ ਕਰਨਾ, ਜੀਵਨ ਵਿੱਚ ਉਹਨਾਂ ਉਪਦੇਸ਼ਾਂ ਨੂੰ ਧਾਰਨ ਕਰਨਾ। ਪਰ ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋਗ, ਪਰਮੇਸ਼ਰ ਜੀ ਨੂੰ ਭੁਲਾ ਕਰਕੇ ਕੁਮਾਰਗੀਏ ਬਣ ਗਏ, ਕੁਰਾਹੀਏ ਬਣ ਗਏ, ਠੇਕਿਆਂ ਸਿਨੇਮਿਆਂ ਤੇ ਜਾਣ ਲੱਗ ਗਏ, ਸ਼ਰਾਬਾ ਕਬਾਬਾ ਸ਼ਬਾਬਾ ਵਿੱਚ ਗੁਲਤਾਨ ਹੋ ਗਏ, ਬਾਮ ਮਾਰਗੀਏ ਹੋ ਗਏ। ਇਸ ਪ੍ਰਕਾਰ ਜੋ ਟੇਢਿਆਂ ਰਸਤਿਆਂ ਤੇ ਚੱਲਣਾ ਹੈ, ਵਾਹਿਗੁਰੂ ਜੀ ਦੀ ਪ੍ਰਾਪਤੀ ਦੇ ਮਾਰਗ ਨੂੰ ਛੱਡ ਕੇ ਹੋਰ ਜਿੰਨਿਆਂ ਮਾਰਗਾਂ ਤੇ ਧਾਈਆ ਚੱਲਣਾ ਹੈ, ਤੇ ਤੋਂ ਹੀ ਦੁੱਖ ਹਾਵਾ, ਉਹਨਾਂ ਹੀ ਜੀਵਨ ਦੁੱਖਦਾਈ ਹੋ ਜਾਂਦਾ, ਉਹਨਾਂ ਦੁੱਖ ਜਨਮ ਮਰਨ ਦਾ ਦੁੱਖ ਪਿਆ ਰਹਿੰਦਾ, ਤੇ ਜੀਵ ਸਦਾ ਹਾਵਾ ਹੌਕਿਆਂ ਦੇ ਵਿੱਚ ਹੀ ਡੁੱਬਿਆ ਰਹਿੰਦਾ, ਅਰਥਾਤ ਦੁੱਖਾਂ ਨੂੰ ਹੀ ਭੋਗਦਾ ਹੈ
1: ਜੀਓ।
0: ਵਿਸ਼ਰਾਮ ਦੇ ਕਰਕੇ ਗੁਰੂ ਪਾਤਸ਼ਾਹ ਜੀ ਫਰਮਾਉਂਦੇ ਹਨ,
1: ਨੇਤਰ ਪੁਨੀਤ ਭਾਏ ਦਰਸ ਪੇਖੇ,
0: ਮਹਾਰਾਜ ਜਿਵੇਂ ਸਤ ਸੰਗਤ ਵਿੱਚ ਜਾਣ ਵੇਲੇ ਤੁਰ ਕੇ ਜਾਈਏ ਤੇ ਕਦਮ ਆਪਣੇ ਚਰਨ ਪਵਿੱਤਰ ਹੁੰਦੇ ਨੇ, ਕੋਈ ਸਰੀਰ ਦੇ ਬਾਕੀ ਅੰਗ ਵੀ ਪਵਿੱਤਰ ਹੁੰਦੇ ਨੇ, ਹਜ਼ੂਰ ਬਚਨ ਕਰਦੇ ਨੇ ਨੇਤਰ ਪਵਿੱਤਰ ਹੋ ਜਾਂਦੇ ਨੇ ਸਤਿਗੁਰਾਂ ਦੇ ਦਰਸ਼ਨ ਦੀਦਾਰ ਕਰਨੇ ਦੇ ਨਾਲ। ਜਿਹੜੇ ਵੀ ਮਾਈ ਭਾਈ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕਰਦੇ ਨੇ ਨਾ, ਅੰਮ੍ਰਿਤਮਈ ਗੁਰਬਾਣੀ ਦੇ ਦਰਸ਼ਨ ਕਰਦੇ ਨੇ ਨਾ, ਭਾਵੇਂ ਉਹ ਪੰਜ ਗ੍ਰੰਥੀ ਨੂੰ ਪ੍ਰਕਾਸ਼ ਕਰਦੇ ਨੇ, ਭਾਵੇਂ ਸੁੰਦਰ ਗੁਟਕੇ ਤੋਂ ਸਾਧ ਸੰਗਤ ਜੀ ਨਿਤਨੇਮ ਕਰਦੇ ਨੇ, ਜਾਂ ਨਿਤਨੇਮ ਦਾ ਗੁਟਕਾ, ਜਪਜੀ ਸਾਹਿਬ ਜੀ ਦਾ ਗੁਟਕਾ, ਜਿਸ ਰੂਪ 'ਚ ਵੀ ਅੰਮ੍ਰਿਤਮਈ ਗੁਰਬਾਣੀ ਦੇ ਦਰਸ਼ਨ ਕਰਦੇ ਨੇ, ਗੁਰਬਾਣੀ ਦੇ ਦਰਸ਼ਨ ਕਰੀਏ ਤੇ ਨੇਤਰ ਪਵਿੱਤਰ ਹੋ ਜਾਂਦੇ ਨੇ। ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕਰੀਏ, ਨੇਤਰ ਪਵਿੱਤਰ ਹੋ ਜਾਂਦੇ ਨੇ। ਸਰਗੁਣ ਸਰੂਪ ਵਿੱਚ ਸਤਿਗੁਰਾਂ ਦੇ ਦਰਸ਼ਨ ਕਰੀਏ, ਨੇਤਰ ਪਵਿੱਤਰ ਹੋ ਜਾਂਦੇ ਹਨ, ਨੇਤਰ ਪੁਨੀਤ। ਇਸ ਪ੍ਰਕਾਰ ਨੇਤਰ ਜਿਹੜੇ ਨੇ ਉਹ ਪਰਮ ਪਵਿੱਤਰ ਹੋ ਜਾਂਦੇ ਨੇ, ਭਏ ਹੋ ਜਾਂਦੇ ਨੇ। ਕਦੋਂ? ਦਰਸ ਦੇਖੇ, ਜਦੋਂ ਜਦੋਂ ਦਰਸ਼ਨਾਂ ਨੂੰ ਦੇਖਿਆ, ਸਵੇਰੇ ਦਰਸ਼ਨ ਕੀਤੇ, ਸ਼ਾਮ ਨੂੰ ਕੀਤੇ, ਇਸ ਪ੍ਰਕਾਰ ਅੰਮ੍ਰਿਤ ਵੇਲੇ ਕੀਤੇ ਜਾਂ ਦੁਪਹਿਰ ਨੂੰ ਕੀਤੇ, ਜਦੋਂ ਵੀ ਦਰਸ਼ਨ ਕਰ ਲਈਏ, ਨੇਤਰ ਪਵਿੱਤਰ ਹੁੰਦੇ ਹਨ ਜੀ, ਉਹ ਸਫਲੇ ਹੁੰਦੇ ਹਨ।
1: ਹਸਤ ਪੁਨੀਤ ਟਹਿਲਾਵਾ,
0: ਤੇ ਹੱਥ ਪਵਿੱਤਰ ਹੋ ਜਾਂਦੇ ਨੇ ਜਿਸ ਵੇਲੇ ਹੱਥਾਂ ਦੇ ਨਾਲ ਟਹਿਲ ਸੇਵਾ ਕਰੀਏ। ਸਾਧ ਸੰਗਤ ਜੀ, ਹੱਥਾਂ ਦੇ ਨਾਲ ਸੇਵਾ ਕਰਨੀ ਜ਼ਰੂਰੀ ਹੈ। ਹੱਥਾਂ ਦੇ ਨਾਲ ਗੁਰੂ ਘਰ ਆ ਕਰਕੇ ਜੋੜੇ ਝਾੜਨੇ, ਜੋੜੇ ਪਾਲਿਸ਼ ਕਰਨੇ, ਭਾਂਡੇ ਮਾਂਜਣੇ, ਇਸੇ ਪ੍ਰਕਾਰ ਜਲ ਦੀ ਸੇਵਾ ਕਰਨੀ, ਝਾੜੂ ਦੀ ਸੇਵਾ ਕਰਨੀ। ਸਾਧ ਸੰਗਤ ਜੀ, ਇਹ ਮਨ ਰੂਪੀ ਭਾਂਡਾ ਪਵਿੱਤਰ ਕਰਨੇ ਵਾਸਤੇ ਟਹਿਲ ਹੈ, ਇਹ ਨਿਮਰਤਾ ਗਰੀਬੀ ਹਿਰਦੇ ਵਿੱਚ ਲਿਆਉਣ ਵਾਸਤੇ ਹੈ। ਨਹੀਂ ਤੇ ਭੰਗੀ ਕੋਈ ਥੋੜੇ ਝਾੜੂ ਫੇਰਦੇ ਫਿਰਦੇ ਨੇ, ਨਲਕੇ ਟੂਟੀਆਂ ਚੋਂ ਕੋਈ ਥੋੜਾ ਜਲ ਆਉਂਦਾ, ਦਰਿਆ ਤੇ ਨਦੀਆਂ ਦੇ ਵਿੱਚ ਜਲ ਕੋਈ ਥੋੜਾ ਤੇ ਨਹੀਂ ਨਾ। ਇਸੇ ਪ੍ਰਕਾਰ ਪੱਖੇ ਰਾਤ ਦਿਨ ਕੂਲਰ ਏਸੀ ਹਵਾ ਦੇ ਹੀ ਜਾਂਦੇ ਨੇ ਨਾ, ਪਰ ਹੱਥਾਂ ਦੀ ਸਫਲਤਾ ਤਾਂ ਜਦੋਂ ਹੱਥਾਂ ਦੇ ਨਾਲ ਟਹਿਲ ਕਰੀਏ, ਪੱਖਾ ਝੱਲੀਏ, ਇਸੇ ਪ੍ਰਕਾਰ ਝਾੜੂ ਫੇਰੀਏ, ਜੂੜਿਆਂ ਨੂੰ ਝਾੜੀਏ, ਜੂਠੇ ਬਰਤਨ ਮਾਂਜੀਏ, ਇਹ ਟਹਿਲ ਸੇਵਾ ਹੈ। ਸਤਿਗੁਰੂ ਜੀ ਬਚਨ ਕਰਦੇ ਨੇ, ਭਾਈ ਹੱਥ ਪਵਿੱਤਰ ਹੁੰਦੇ ਨੇ, ਹੱਥਾਂ ਦੇ ਨਾਲ ਸੇਵਾ ਕਰੀਏ। ਸਤਿਗੁਰੂ ਜੀ ਦੀਆਂ ਵਿਛਾਈਆਂ ਕਰਨੀਆਂ, ਇਸੇ ਪ੍ਰਕਾਰ ਆਸਣ ਨੂੰ ਸਵਾਰਨਾ, ਪੀੜਾ ਸਾਹਿਬ, ਪਲੰਘਾ ਸਾਹਿਬ, ਪਾਲਕੀ ਸਾਹਿਬ ਸਵਾਰਨੀ, ਸਤਿਗੁਰੂ ਜੀ ਦੇ ਪਾਵਨ ਸਰੂਪਾਂ ਨੂੰ ਪ੍ਰਕਾਸ਼ ਕਰਨਾ, ਰੁਮਾਲੇ ਸਜਾਉਣੇ, ਫੁੱਲ ਮਾਲਾਵਾਂ ਸਜਾਉਣੀਆਂ, ਚੌਰ ਸਾਹਿਬ ਕਰਨਾ, ਇਹ ਸਤਿਗੁਰੂ ਜੀ ਦੇ ਦਰ ਦੀ ਚਾਕਰੀ ਸੇਵਾ ਹੈ ਨਾ। ਹੱਥ ਪਵਿੱਤਰ ਹੁੰਦੇ ਨੇ, ਜਿੱਥੇ ਦਰਸ਼ਨ ਕਰਕੇ ਨੇਤਰ ਪਵਿੱਤਰ ਹੁੰਦੇ ਨੇ, ਹੱਥ ਪਵਿੱਤਰ ਹੁੰਦੇ ਨੇ ਟਹਿਲ ਸੇਵਾ ਕਰਨੇ ਦੇ ਨਾਲ।
1: ਹਿਰਦਾ ਪੁਨੀਤ ਹਿਰਦਾ ਹਰ ਬਸਿਓ,
0: ਉਹ ਹਿਰਦਾ ਸਥਾਨ ਪਵਿੱਤਰ ਹੋ ਜਾਂਦਾ ਹੈ ਜਿਸ ਹਿਰਦੇ ਦੇ ਅੰਦਰ ਪਰਮੇਸ਼ਰ ਜੀ ਸਾਖਿਆਤਕਾਰ ਹੋ ਕੇ ਵਸਦੇ ਨੇ, ਗੁਪਤ ਰੂਪ ਵਿੱਚ ਤੇ ਸਭਨਾ ਦੇ ਹਿਰਦੇ ਵਿੱਚ ਹੀ ਨੇ। ਪਰ ਹਿਰਦਾ ਉਹ ਸਫਲ ਹੈ ਜਿਸ ਹਿਰਦੇ ਦੇ ਵਿੱਚ ਪ੍ਰਗਟ ਪ੍ਰਤੱਖ ਹੋ ਜਾਂਦੇ ਹਨ ਵਾਹਿਗੁਰੂ ਜੀ।
1: ਮਸਤ ਪੁਨੀਤ ਸੰਤ ਧੂਰਾਵਾ,
0: ਤੇ ਸੰਤ ਜਨਾਂ ਦੇ ਚਰਨਾਂ ਦੀ ਧੂੜ ਲੈ ਕਰਕੇ ਮਸਤਕ ਮੱਥੇ ਨੂੰ ਲਾਉਣਾ ਕਰੀਏ ਤੇ ਮੱਥਾ ਪਵਿੱਤਰ ਹੋ ਜਾਂਦਾ ਹੈ।
1: ਸਰਬ ਨਿਧਾਨ ਨਾਮ ਹਰ ਹਰ ਕਾ,
0: ਭਾਈ ਸਾਰੇ ਸੁੱਖਾਂ ਦੇ ਖਜ਼ਾਨੇ ਲੋਕ ਪਰਲੋਕ ਦੀਆਂ ਦਾਤਾਂ ਦੇ ਖਜ਼ਾਨੇ ਨਾਮੀ ਪਰਮੇਸ਼ਰ ਹਰੀ ਜੀ ਦੇ ਨਾਮ ਦੇ ਵਿੱਚ ਹੀ ਹੈ। ਸਾਰੀਆਂ ਨਿਧੀਆਂ ਦਾ ਖਜ਼ਾਨਾ ਹਰੀ ਪਰਮੇਸ਼ਰ ਜੀ ਦਾ ਨਾਮ ਹੈ।
1: ਜਿਸ ਕਰਮ ਲਿਖਿਆ ਤਿਨ ਪਾਵਾ,
0: ਜਿਨ੍ਹਾਂ ਦੇ ਕਰਮ ਬਖਸ਼ਿਸ਼ ਕਰਕੇ ਵਾਹਿਗੁਰੂ ਜੀ ਨੇ ਭਾਗਾਂ ਵਿੱਚ ਲਿਖ ਦਿੱਤਾ ਨਾ, ਹਰੀ ਪਰਮੇਸ਼ਰ ਜੀ ਦਾ ਅੰਮ੍ਰਿਤ ਨਾਮ ਦਾ ਜਪ ਕਰਨਾ ਤਿੰਨਾਂ ਨੇ ਪਾਵਾ ਪ੍ਰਾਪਤ ਕੀਤਾ ਹੈ।
1: ਜਨ ਨਾਨਕ ਕਉ ਗੁਰ ਪੂਰਾ ਭੇਟਿਓ,
0: ਸਤਿਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਹਜ਼ੂਰ ਬਚਨ ਕਰਦੇ ਨੇ, ਭਾਈ ਜਿਨ੍ਹਾਂ ਜਨਾਂ ਨੂੰ, ਸੇਵਕਾਂ ਨੂੰ, ਭਾਵਨਾ ਵਾਲਿਆਂ ਨੂੰ, ਸ਼ਰਧਾਲੂਆਂ ਨੂੰ, ਜਗਿਆਸਾ ਵਾਲਿਆਂ ਨੂੰ ਪੂਰੇ ਸਤਿਗੁਰੂ ਜੀ ਭੇਟਿਓ ਮਿਲੇ ਹਨ, ਪ੍ਰਾਪਤ ਹੋਏ ਹਨ।
1: ਸਹਿਜੇ ਆਨੰਦ ਬਿਹਾਵਾ,
0: ਭਾਈ ਉਹ ਸਹਿਜੇ ਹੀ ਸੁੱਖਾਂ ਦੇ ਵਿੱਚ ਜਿਉਂਦੇ ਨੇ ਤੇ ਆਨੰਦ ਦੇ ਵਿੱਚ ਆਪਣੀ ਅਵਸਥਾ ਨੂੰ ਬਤੀਤ ਕਰਦੇ ਨੇ। ਉਹ ਪਾਪਾਂ ਵਿਕਾਰਾਂ ਦੇ ਵਿੱਚ ਜ਼ਿੰਦਗੀ ਬਤੀਤ ਨਹੀਂ ਕਰਦੇ, ਆਨੰਦ ਅਵਸਥਾ ਦੇ ਵਿੱਚ ਆਪਣੇ ਜੀਵਨ ਨੂੰ ਬਤੀਤ ਕਰਦੇ ਨੇ। ਆਤਮ ਸੁੱਖ ਨੂੰ ਸਹਿਜੇ ਹੀ ਮਾਣ ਕਰਕੇ ਸ਼ਾਂਤੀ ਸੁੱਖ ਨੂੰ ਪਾਉਂਦੇ ਹਨ ਜੀਓ।
1: ਸਾਰਗ ਮਹਲਾ ਪੰਜਵਾ,
0: ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਸਾਰੰਗ ਰਾਗ ਦੇ ਅੰਦਰ ਉਪਦੇਸ਼ ਦੀ ਬਖਸ਼ਿਸ਼ ਕਰਦੇ ਹਨ।
1: ਧਾਇਓ ਅੰਤ ਬਾਰ ਨਾਮ ਸਖਾ,
0: ਮਹਾਰਾਜ ਆਪ ਜੀਆਂ ਨੇ ਅੰਮ੍ਰਿਤ ਨਾਮ ਨੂੰ ਕੈਸਾ ਜਾਣਿਆ ਹੈ। ਸਾਨੂੰ ਘਰ ਪਿਆਰਾ, ਪਦਾਰਥ ਪਿਆਰੇ ਨੇ, ਸੰਬੰਧੀ ਪਿਆਰੇ ਨੇ, ਸੰਤਾਨ ਪਿਆਰੀ ਹੈ, ਆਪਣਾ ਜੀਵਨ ਪਿਆਰਾ। ਮਹਾਰਾਜ ਪਦਾਰਥ ਬੜੇ ਪਿਆਰੇ ਨੇ, ਪਰ ਮਹਾਰਾਜ ਆਪ ਜੀ ਅੰਮ੍ਰਿਤ ਨਾਮ ਨੂੰ ਜਪਦੇ ਹੋ, ਸਾਡਾ ਮਨ ਪਦਾਰਥਾਂ ਵੱਲ ਜਾਂਦਾ ਹੈ। ਮਹਾਰਾਜ ਨਾਮ ਦੀ ਜੋ ਮਹਿਮਾ ਦੱਸਣੀ ਕਰੋ, ਨਾਮ ਕੈਸਾ ਹੈ, ਆਪ ਜੀਆਂ ਨੇ ਕੈਸਾ ਨਾਮ ਜਾਣਿਆ ਜੋ ਸਰਬਤ ਸੰਸਾਰ ਦੇ ਪਦਾਰਥਾਂ ਦਾ ਮੋਹ ਛੱਡ ਕੇ ਨਾਮ ਦਾ ਸਿਮਰਨ ਆਪ ਕਰਦੇ ਤੇ ਸਿੱਖਾਂ ਦੇ ਤਾਂ ਕਰਨੇ ਦਾ ਉਪਦੇਸ਼ ਦਿੰਦੇ ਹੋ। ਤੇ ਹਜ਼ੂਰ ਫਰਮਾਉਂਦੇ ਨੇ ਧਿਆਇਓ ਅੰਤ ਬਾਰ ਨਾਮ ਸਖਾ, ਭਾਈ ਅਸੀਂ ਨਾਮ ਨੂੰ ਸਖਾ ਰੂਪ ਕਰਕੇ ਜਾਣਿਆ, ਜਿਹੜਾ ਅੰਤਕਾਲ ਵੀ ਸਖਾ ਹੋ ਕਰਕੇ ਨਾਲ ਨਿਭਦਾ, ਐਸੇ ਅੰਮ੍ਰਿਤ ਨਾਮ ਨੂੰ ਧਿਆਇਆ। ਜਿੱਥੇ ਵੈਦੋ ਨਾ ਵਾਈ ਭੈਣੋ ਨਾ ਭਾਈ ਏਕੋ ਸਹਾਈ ਰਾਮ ਹੇ, ਜਿੱਥੇ ਮਾਤ ਪਿਤਾ ਸੁਤ ਮੀਤ ਨਾ ਭਾਈ ਕੋਈ ਸੰਬੰਧੀ ਨਾਲ ਨਹੀਂ ਜਾਂਦਾ, ਉੱਥੇ ਨਾਮ ਸਖਾ ਹੋ ਕਰਕੇ ਨਿਭਦਾ ਹੈ। ਧਿਆਇਓ ਅੰਤ ਵਾਰ ਨਾਮ ਸਖਾ, ਭਾਈ ਜੇ ਕਿਸੇ ਨੇ ਅੰਤ ਵਾਰ ਵੀ ਨਾਮ ਨੂੰ ਧਿਆ ਲੈਣਾ ਕੀਤਾ, ਵੇਸਵਾ ਦੀ ਨਿਆਈ ਇਸੇ ਪ੍ਰਕਾਰ ਅਜਾਮਲ ਦੀ ਨਿਆਈ ਉਹਨਾਂ ਨੂੰ ਵੀ ਸਖਾ ਰੂਪ ਹੋ ਕਰਕੇ ਨਾਮ ਨੇ ਸਹਾਇਤਾ ਕੀਤੀ ਹੈ। ਧਿਆਇਓ ਨਾਮ ਨੂੰ ਅਸਾਂ ਨੇ ਧਿਆਇਆ ਹੈ ਸਖਾ ਜਾਣ ਕੇ, ਕਿਉਂਕਿ ਅੰਤ ਵਾਰ ਅੰਤ ਦੇ ਸਮੇਂ ਕੇਵਲ ਤਾਂ ਕੇਵਲ ਨਾਮ ਹੀ ਨਾਲ ਜਾਂਦਾ ਹੈ। ਸਾਰੀ ਜ਼ਿੰਦਗੀ ਦੀ ਦੁਨਿਆਵੀ ਕਮਾਈ, ਦੁਨਿਆਵੀ ਪਦਾਰਥ, ਦੁਨਿਆਵੀ ਸਾਧਨ ਕੋਈ ਨਾਲ ਨਹੀਂ ਜਾਂਦਾ, ਸੂਈ ਦੇ ਨੱਕੇ ਜਿੰਨੀ ਵਸਤੂ ਵੀ ਨਾਲ ਨਹੀਂ ਜਾਂਦੀ, ਪਰਮੇਸ਼ਰ ਜੀ ਦਾ ਅੰਤ ਨਾਮ ਹੀ ਹੈ। ਸੋ ਐਸਾ ਨਾਮ ਹੀ ਹੈ ਜਿਹੜਾ ਅੰਤ ਸਮੇਂ ਨਾਲ ਜਾਂਦਾ ਹੈ ਤੇ ਸਖਾ ਹੋ ਕਰਕੇ ਸਹਾਇਤਾ ਕਰਦਾ ਹੈ। ਇਸ ਕਰਕੇ ਸਖਾ ਰੂਪ ਜਾਣ ਕੇ ਅਸਾਂ ਨੇ ਨਾਮ ਨੂੰ ਧਿਆਇਆ ਹੈ।
1: ਜਿਹੇ ਮਾਤ ਪਿਤਾ ਸੁਤ ਭਾਈ ਨਾ ਪਹੁੰਚਾ,
0: ਭਾਈ ਜਿੱਥੇ ਅੰਤਕਾਲ ਜੰਮਾਂ ਦੀ ਫਾਹੀ ਚੋਂ ਬਚਾਉਣ ਵਾਸਤੇ ਮਾਤ ਮਾਤਾ ਵੀ ਨਾਲ ਨਹੀਂ ਜਾਂਦੀ ਹੈ, ਪਿਤਾ ਵੀ ਉੱਥੇ ਨਹੀਂ ਪਹੁੰਚਦਾ ਹੈ, ਸੁਤ ਪੁੱਤਰ ਵੀ ਉੱਥੇ ਨਹੀਂ ਪਹੁੰਚਦੇ, ਬਲਵਾਨ ਭੁਜਾਵਾਂ ਵਾਲੇ ਭਾਈ ਸਖੇ ਭਰਾ ਵੀ ਉੱਥੇ ਸਹਾਇਤਾ ਕਰਨ ਵਾਸਤੇ ਨਹੀਂ ਪਹੁੰਚਦੇ।
1: ਰੱਖਾ
0: ਇਸ ਪਰਮੇਸ਼ਰ ਜੀ ਦਾ ਅੰਮ੍ਰਿਤ ਨਾਮ ਹੀ ਰੱਖਾ ਰਖਵਾਲਾ ਹੋ ਕਰਕੇ ਰਖਵਾਲੀ ਕਰਦਾ। ਹੇ ਵਾਹਿਗੁਰੂ ਜੀ, ਆਪ ਜੀਆਂ ਦੇ ਅੰਮ੍ਰਿਤ ਨਾਮ ਦੀ ਬਰਕਤ ਐਸੀ ਹੈ ਜਿੱਥੇ ਮਾਤਾ ਪਿਤਾ ਪੁੱਤਰ ਤੇ ਭਰਾ ਨਹੀਂ ਨਾ ਪਹੁੰਚਦੇ, ਉੱਥੇ ਵੀ ਰਖਵਾਲਾ ਰੂਪ ਹੋ ਕਰਕੇ ਆਪ ਜੀ ਹੀ ਜੀਵਾਂ ਦੇ ਤਾਂ ਹੀ ਰੱਖਣਾ ਕਰਦੇ ਹੋ ਜੀ। ਉਹ ਨਾਮ ਦੇ ਰਸੀਆਂ ਤਾਂ ਹੀ ਵਿਸ਼ਰਾਮ ਦੇ ਕਰਕੇ ਹਜ਼ੂਰ ਫਰਮਾਉਂਦੇ ਹਨ ਜੀਓ।
1: ਗ੍ਰਹਿ ਮਹਿ ਤਿਨ ਸਿਮਰਿਓ,
0: ਭਾਈ ਆਪ ਜੀ ਪੁੱਛਦੇ ਹੋ ਸੰਸਾਰ ਕੈਸਾ, ਨਾਮ ਕੈਸਾ, ਲਓ ਹੋਰ ਸਰਵਣ ਕਰੋ। ਇਹ ਜਿਹੜਾ ਸੰਸਾਰ, ਇਹ ਤੇ ਅੰਨਾ ਖੂਹ ਹੈ, ਮੋਹ ਦੀ ਦਲ ਦਲ ਦੇ ਨਾਲ ਭਰਿਆ ਹੋਇਆ। ਇਸ ਅੰਨੇ ਖੂਹ ਸੰਸਾਰ ਦੇ ਵਿੱਚ ਗ੍ਰਹਿ ਮਹਿ ਜਿਹੜੇ ਸੰਸਾਰੀ ਜੀਵ ਨੇ ਘਰ ਪਰਿਵਾਰ ਦੇ ਅੰਦਰ ਵਸਦੇ ਹਨ
1: ਸਿਮਰਿਓ,
0: ਤੇ ਸੰਸਾਰ ਦੇ ਵਿੱਚ ਘਰ ਦੇ ਵਿੱਚ ਰਹਿੰਦਿਆਂ ਹੋਇਆ ਤਿੰਨਾਂ ਗੁਰਮੁਖਾਂ ਨੇ ਅੰਮ੍ਰਿਤ ਨਾਮ ਨੂੰ ਜਪਿਆ ਹੈ।
1: ਜਿਸ ਮਸਤਕ ਲੇਖ ਲਿਖਾ,
0: ਜਿਨ੍ਹਾਂ ਦੇ ਮਸਤਕ ਦੇ ਉੱਪਰ ਧੁਰ ਦਰਗਾਹ ਤੋਂ ਪਰਮੇਸ਼ਰ ਜੀ ਨੇ ਨਾਮ ਜਪਣੇ ਦੇ ਸ਼ੁਭ ਲੇਖਾਂ ਦੇ ਤਾਈਂ ਹੁਕਮ ਰੂਪੀ ਕਲਮ ਦੇ ਨਾਲ ਲਿਖ ਦਿੱਤਾ ਹੋਇਆ ਹੈ। ਭਾਈ ਜਿਨ੍ਹਾਂ ਦੇ ਮੱਥੇ ਦੇ ਭਾਗ ਚੰਗੇ ਨੇ ਨਾ, ਉਹ ਨਾਮ ਨੂੰ ਜਪਦੇ ਨੇ। ਇਸੇ ਪ੍ਰਕਾਰ
1: ਅੰਧਕੂਪ ਗ੍ਰਹਿ ਮਹਿ ਤਿਨ ਸਿਮਰਿਓ,
0: ਮਹਾਰਾਜ ਆਪ ਜੀ ਬਚਨ ਕਰਦੇ ਹੋ ਸੰਸਾਰ ਅੰਨਾ ਖੂਹ ਹੈ, ਪਰ ਮਹਾਰਾਜ ਅਸਾਂ ਤੇ ਆਪ ਜੀ ਦੇ ਬਚਨਾਂ ਅਨੁਸਾਰ ਗਿਆਨ ਕਰਕੇ ਜਾਣਿਆ ਸੱਚੇ ਪਾਤਸ਼ਾਹ ਇਹ ਘਰ ਵੀ ਅੰਨਾ ਖੂਹ ਹੀ ਹੈ। ਐਸਾ ਮੋਹ ਹੈ ਇਸ ਘਰ ਦਾ, ਨਾ ਇਸ ਨੂੰ ਸੱਚੇ ਪਾਤਸ਼ਾਹ ਤਿਆਗਿਆ ਜਾਂਦਾ ਮਨ ਦੇ ਵਿੱਚੋਂ, ਅਰਥਾਤ ਮਨ ਦੇ ਵਿੱਚੋਂ ਇਸ ਦਾ ਮੋਹ ਨਹੀਂ ਤਿਆਗਿਆ ਜਾਂਦਾ ਤੇ ਨਾ ਨਾਮ ਜਪਿਆ ਜਾਂਦਾ। ਤੇ ਹਜ਼ੂਰ ਹੁਣ ਘਰ ਨੂੰ ਅੰਨਾ ਖੂਹ ਕਹਿ ਕਰਕੇ ਜਿਨ੍ਹਾਂ ਨੂੰ ਨਾਮ ਵਿਸਰ ਗਿਆ ਤਿੰਨਾਂ ਦੇ ਤਾਈਂ ਉਪਦੇਸ਼ ਦਿੰਦੇ ਨੇ। ਭਾਈ ਜਿਨ੍ਹਾਂ ਨੂੰ ਅੰਮ੍ਰਿਤ ਨਾਮ ਵਿਸਰ ਗਿਆ ਨਾ, ਉਹਨਾਂ ਦੇ ਵਾਸਤੇ ਅੰਧਕੂਪ ਗ੍ਰਹਿ ਮਹਿ, ਉਹਨਾਂ ਦੇ ਵਾਸਤੇ ਘਰ ਦੇ ਵਿੱਚ ਪਰਿਵਾਰ ਦੇ ਵਿੱਚ ਗ੍ਰਿਸਤੀ ਦੇ ਵਿੱਚ ਵਸਣਾ ਹੀ ਅੰਨੇ ਖੂਹ ਦੇ ਵਿੱਚ ਵਸਣ ਦੀ ਨਿਆਈ ਹੈ। ਜਿਸ ਨੂੰ ਪਰਮੇਸ਼ਰ ਜੀ ਦੀ ਬੰਦਗੀ ਭੁੱਲ ਗਈ, ਗੁਰਦੁਆਰੇ ਜਾਣਾ ਭੁੱਲ ਗਿਆ, ਸੰਗਤ ਕਰਨੀ ਭੁੱਲ ਗਈ, ਅੰਮ੍ਰਿਤ ਵੇਲੇ ਉੱਠਦਾ ਨਹੀਂ, ਲੰਬੀਆਂ ਤਾਣ ਕੇ ਸੁੱਤਾ ਰਹਿੰਦਾ, ਮਤਾ ਜਾਣੋ ਉਹ ਪ੍ਰਵਾਨ ਹੋ ਜਾਵੇਗਾ, ਉਹ ਗ੍ਰਸਤ ਰੂਪੀ ਘਰ ਰੂਪੀ ਅੰਨੇ ਖੂਹ ਦੇ ਵਿੱਚ ਵਸਦਾ ਜਾਣੋ।
1: ਜਿਸ ਮਸਤਕ ਲੇਖ ਲਿਖਾ,
0: ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਫਿਰ ਘਰ ਪਰਿਵਾਰ ਦੇ ਅੰਦਰ ਰਹਿੰਦਿਆਂ ਹੋਇਆਂ ਅੰਮ੍ਰਿਤ ਨਾਮ ਨੂੰ ਜਪਦੇ ਕੌਣ ਨੇ? ਤੇ ਸਤਿਗੁਰੂ ਜੀ ਬਚਨ ਕਰਦੇ ਨੇ, ਭਾਈ ਜਿਹੜੇ ਮੋਹ ਰੂਪੀ ਅਗਿਆਨਤਾ ਦੇ ਹਨੇਰੇ ਦੇ ਅੰਨੇ ਖੂਹ ਦੇ ਵਿੱਚ ਨਹੀਂ ਡੁੱਬਦੇ, ਵਾਹਿਗੁਰੂ ਜੀ ਦੇ ਅੰਮ੍ਰਿਤ ਨਾਮ ਨੂੰ ਜਪਦੇ ਨੇ, ਸਿਮਰਨ ਭਜਨ ਕਰਦੇ ਨੇ, ਉਹ ਇਸ ਅੰਨੇ ਖੂਹ ਤੋਂ ਬਚ ਗਏ ਨੇ। ਤੇ ਮਹਾਰਾਜ ਐਸੇ ਅੰਨੇ ਖੂਹ ਤੋਂ ਬਚਦੇ ਕੌਣ ਨੇ, ਜਪਦੇ ਕੌਣ ਨੇ? ਤੇ ਸਤਿਗੁਰੂ ਜੀ ਬਚਨ ਕਰਦੇ ਨੇ, ਜਿਨ੍ਹਾਂ ਦੇ ਮਸਤਕ ਦੇ ਉੱਪਰ ਧੁਰ ਦਰਗਾਹ ਤੋਂ ਪਰਮੇਸ਼ਰ ਜੀ ਨੇ ਆਪਣੇ ਹੁਕਮ ਰੂਪੀ ਲੋਹ ਕਦਮ ਕਲਮ ਦੇ ਨਾਲ ਲੇਖ ਲਿਖ ਦਿੱਤੇ ਨੇ, ਉਹੀਓ ਘਰ ਪਰਿਵਾਰ ਵਿੱਚ ਰਹਿੰਦਿਆਂ ਹੋਇਆਂ ਵੀ ਅੰਨੇ ਖੂਹ ਦੇ ਮੋਹ ਤੋਂ ਬਚਦੇ ਨੇ, ਬੰਦਗੀ ਕਰਦੇ ਨੇ, ਅੰਮ੍ਰਿਤ ਵੇਲੇ ਉੱਠਦੇ ਨੇ, ਗੁਰਮੁਖ ਨਾਮਦਾਨ ਇਸਨਾਨ ਵਾਲਾ ਜੀਵਨ ਜਿਉਂਦੇ ਨੇ, ਸੋ ਚੜ੍ਹਦੀ ਕਲਾ ਵਿੱਚ ਰਹਿੰਦੇ ਨੇ, ਬਾਣੀ ਬਾਣੇ ਦੀ ਪਰਪੱਕਤਾ ਦੇ ਨਾਲ ਧਾਰਨਾ ਕਰਕੇ ਰੱਖਦੇ ਨੇ, ਸ਼ੁਭ ਭਾਗ ਮਸਤਕ ਤੇ ਲਿਖੇ ਨੇ, ਉਹਨਾਂ ਨੂੰ ਗ੍ਰਸਤ ਰੂਪੀ ਅੰਨਾ ਖੂਹ ਵੀ ਖੂਹ ਰੂਪ ਹੋ ਕਰਕੇ ਨਹੀਂ ਵਿਆਪਦਾ, ਉਹ ਆਪ ਵੀ ਤਰਦੇ ਨੇ ਤੇ ਸੰਗੀਆਂ ਸਾਥੀਆਂ ਨੂੰ ਵੀ ਤਾਰਦੇ ਹਨ।
1: ਬੋਲੇ ਬੰਧਨ ਮੁਕਤ ਗੁਰ ਕੀਨੀ,
0: ਭਾਈ ਉਹਨਾਂ ਦੇ ਸਾਰੇ ਸੰਸਾਰ ਦੇ ਬੰਧਨ, ਦੁਨਿਆਵੀ ਬੰਧਨ, ਮਾਇਆ ਦੇ ਬੰਧਨ, ਵਿਕਾਰਾਂ ਦੇ ਬੰਧਨ, ਜਨਮ ਮਰਨ ਦੇ ਬੰਧਨ ਖੁੱਲ ਗਏ ਨੇ। ਸਤਿਗੁਰਾਂ ਦੇ ਪਾਸੋਂ ਤਿੰਨਾਂ ਨੇ ਮੁਕਤੀ ਦੀ ਦਾਤ ਪ੍ਰਾਪਤ ਕੀਤੀ ਹੈ। ਫਿਰ ਪਿਆਰ ਦੇ ਨਾਲ ਬੇਨਤੀਆਂ ਕਰਦੇ ਨੇ, ਮਹਾਰਾਜ ਸਭਨਾਂ ਦੇ ਅੰਦਰ ਤੂੰ ਹੈ, ਆਪ ਜੀ ਹੀ ਵਸਣੇ ਵਾਲੇ ਹੋ, ਜਿੱਥੇ ਕਿੱਥੇ ਵੀ ਦੇਖਦੇ ਹਾਂ ਆਪ ਜੀ ਹੀ ਸਾਨੂੰ ਦਿਖਾ ਨਜ਼ਰੀ ਪਏ ਆਉਂਦੇ ਹੋ।
1: ਅੰਮ੍ਰਿਤ ਨਾਮ ਪੀਆ ਮਨ ਤ੍ਰਿਪਤਿਆ,
0: ਮਹਾਰਾਜ ਆਪ ਜੀਆਂ ਦੇ ਅੰਮ੍ਰਿਤ ਨਾਮ ਨੂੰ ਮੁੱਖ ਰੂਪੀ ਡੁੰਨੇ ਦੇ ਨਾਲ ਪੀਣਾ ਕੀਤਾ ਹੈ, ਰਸਨਾ ਵਾਕ ਇੰਦਰੇ ਦੇ ਨਾਲ ਰਸ ਲੈ ਕਰਕੇ ਜਪਣ ਰੂਪੀ ਅਸਾਂ ਨੇ ਪੀਣਾ ਕੀਤਾ ਹੈ, ਜਿਸ ਨੂੰ ਪੀ ਕਰਕੇ ਮਨ ਤ੍ਰਿਪਤਿਆ, ਲੋਕ ਅਤੇ ਪਰਲੋਕ ਦੇ ਪਦਾਰਥਾਂ ਵੱਲੋਂ ਮਨ ਰੱਜ ਗਿਆ ਹੈ, ਅਗਾ ਰਹਿਆ ਹੈ,
1: ਅਗਾਏ ਰਸਨ ਚਖਾ।
0: ਸੋ ਮਹਾਰਾਜ ਐਵੇਂ ਮਨ ਤ੍ਰਿਪਤ ਕਦੋਂ ਹੁੰਦਾ ਹੈ, ਅਗਾਏ ਅਵਸਥਾ ਨੂੰ ਕਦੋਂ ਪਾਉਂਦਾ ਹੈ? ਤੇ ਸਤਿਗੁਰੂ ਜੀ ਬਚਨ ਕਰਦੇ ਨੇ, ਰਸਨ ਚਖਾ, ਜਦੋਂ ਰਸਨਾ ਦੇ ਨਾਲ ਉੱਠਦਿਆਂ ਬੈਠਦਿਆਂ ਤੁਰਦਿਆਂ ਫਿਰਦਿਆਂ ਜਪਦੇ ਰਹੀਏ ਸਤਨਾਮ ਸ੍ਰੀ ਵਾਹਿਗੁਰੂ, ਜਿਨ੍ਹਾਂ ਕਿਨਾਂ ਨੇ ਰਸਨਾ ਦੇ ਨਾਲ ਅੰਮ੍ਰਿਤ ਨਾਮ ਦੇ ਰਸ ਨੂੰ ਚਖਿਆ, ਉਹ ਲੋਕ ਅਤੇ ਪਰਲੋਕ ਦੇ ਪਦਾਰਥਾਂ ਵੱਲੋਂ ਤ੍ਰਿਪਤ ਹੋ ਰਹੇ ਨੇ, ਲੋਕ ਦੇ ਪਦਾਰਥਾਂ ਵੱਲੋਂ ਤ੍ਰਿਪਤੇ ਨੇ, ਸਵਰਗ ਲੋਕ ਬ੍ਰਹਮ ਲੋਕ ਦੇ ਪਦਾਰਥਾਂ ਵੱਲੋਂ ਵੀ ਅਗਾਏ ਰੱਜ ਰਹੇ ਹਨ।
1: ਓ ਨਾਨਕ ਸੁਖ ਸਹਿਜ ਮੈਂ ਪਾਇਆ,
0: ਸਤਿਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਬਚਨ ਕਰਦੇ ਨੇ, ਗੁਰਸਿੱਖ ਪਿਆਰਿਓ, ਐਸੇ ਪਰਮੇਸ਼ਰ ਜੀ ਦੇ ਅੰਮ੍ਰਿਤ ਨਾਮ ਦੇ ਰਸ ਨੂੰ ਚੱਖ ਕਰਕੇ ਅਸਾਂ ਨੇ ਸਹਿਜੇ ਹੀ ਸ਼ਾਂਤੀ ਸੁਖ ਨੂੰ ਪਾਇਆ ਹੈ।
1: ਗੁਰ ਲਾਹੀ ਸਗਲ ਤਿਖਾ,
0: ਤੇ ਸਤਿਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਨੇ ਕਿਰਪਾਲਤਾ ਕਰਕੇ ਸਾਡੀ ਤ੍ਰਿਸ਼ਨਾ ਰੂਪੀ ਸਾਰੀ ਪਿਆਸ ਹੀ ਲਾ ਦਿੱਤੀ ਏ, ਹੁਣ ਪਦਾਰਥਾਂ ਨੂੰ ਇਕੱਠਿਆਂ ਕਰਨੇ ਦੀ ਤ੍ਰਿਸ਼ਨਾ ਮਨ ਨੂੰ ਨਹੀਂ ਵਿਆਪਦੀ ਏ, ਅਰਥਾਤ ਲੋਕ ਅਤੇ ਪਰਲੋਕ ਦੇ ਪਦਾਰਥਾਂ ਵੱਲੋਂ ਰੱਜ ਰਹੇ ਹਾਂ, ਇਹ ਪੂਰੇ ਸਤਿਗੁਰਾਂ ਨੇ ਕਿਰਪਾ ਕੀਤੀ ਏ ਜੋ ਅੰਮ੍ਰਿਤ ਨਾਮ ਦੁਆਰਾ ਤ੍ਰਿਪਤ ਹੀ ਕਰ ਦਿੱਤਾ ਹੈ ਜੀ। ਸੋ ਇਸ ਪ੍ਰਕਾਰ ਸਾਧ ਸੰਗਤ ਜੀ, ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਸਾਰਗ ਰਾਗ ਦੇ ਅੰਦਰ ਪਾਵਨ ਉਪਦੇਸ਼ ਦੀ ਬਖਸ਼ਿਸ਼ ਕਰ ਰਹੇ ਨੇ, ਇਸ ਤੋਂ ਅੱਗੇ ਜਿਵੇਂ ਅੰਮ੍ਰਿਤਮਈ ਬਚਨਾਂ ਦੇ ਨਾਲ ਸਾਨੂੰ ਗੁਰਮਤਿ ਦੀਆਂ ਸੇਧਾਂ ਦਿੰਦੇ ਨੇ, ਆਉਂਦੇ ਦੀਵਾਨਾਂ ਦੇ ਅੰਦਰ ਲੜੀਵਾਰ ਕਥਾ ਵਿਚਾਰ ਦੇ ਰਾਹੀਂ ਸ਼੍ਰਵਣ ਕਰਦੇ ਰਹਾਂਗੇ। ਅੱਜ ਦੇ ਦੀਵਾਨ ਦੀ ਇੰਨੀ ਕੁ ਹਾਜ਼ਰੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਅਤੇ ਗੁਰੂ ਸੰਗਤ ਨੇ ਪ੍ਰਵਾਨ ਕਰਨੀ, ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਅੱਗੇ ਵਾਸਤੇ ਸੁਮਤ ਬਖਸ਼ਿਸ਼ ਕਰਨੀ। ਲੇਖਾ ਕਤਹਿ ਨਾ ਛੂਟੀਐ ਖਿਨ ਖਿਨ ਭੂਲਨਹਾਰ, ਬਖਸ਼ਨਹਾਰ ਬਖਸ਼ਲੈ।

ਸਾਵਰੀ ਤੈ ਪਾਛੇ ਸਿੰਧ ਵੀ ਅਲਾਪੀ ਸ੍ਰੀ ਰਾਗ ਸਿੰਘ ਪਾਂਚੋ ਥਾਪੀ ਸਾਲੂ ਸਾਰੰਗ ਸਾਗਰਾ ਔਰ ਗੁੰਡ ਗੰਭੀਰ ਅਸ਼ਟਪੁੱਤ

ਪੰਥ ਖਾਲਸੇ ਦੀ ਨੌਂ ਦਿਨ ਚੜ੍ਹਦੀ ਕਲਾ ਰੱਖਣੀ ਜੀ ਮਹਾਰਾਜ।

ਫੁੱਟ ਗਈ ਸਵਾ ਮਲੇਚ ਕੀ ਕਰਕੂੜਾ ਪਸਾਰ ਟੰਕਾ ਪਾਜੇ ਪਤੇ ਕਾਨੇ ਕੰਤਕਾਰ ਚਤਰ ਚਕਰਵਰਤੀ ਚਤਰ ਚਕਰਵਰਤੀ ਸਿਵੰ ਭਾਵ ਸਮੰਗ ਸਰਦਾਸ ਬੁੱਤੇ ਕਾਲ ਪ੍ਰਣਾਸੀ ਦਇਆਲੰ ਸਰੂਪੇ ਸਦਾੰਗ ਸੰਗੇ ਅਭੰਗ ਦੇਖ ਤੇ ਗੁਪਤ ਹਨ ਸਰਪੇ ਦਰੰਗਿਆ ਪਤਸ ਨਾਨਕ ਗੁਰੂ ਗੋਬਿੰਦ ਸਿੰਘ ਜੀ ਸਰਕਾਰ ਹੋਈ ਸਹਾਇ ਦਰਬਾਰ ਮੈਂ ਤੇ ਰੁਦਰਬਾਰ ਸਚੁਰਨ ਸਨ ਨਿਰੰਕਾਰ ਲਕਸ਼ਮੀ ਖੜੀ ਤੇਰੇ ਦਰਬਾਰ

Para

ਖਪਾਏ ਖੇਲ ਰਚਾਇਓ।

ਸਭ ਤੋਂ ਕਮਲ ਸਮਾਨ ਕਰੋ ਕਰਤਾ ਕਰੋ ਸਭ ਤੋਂ ਕਮਲ ਸਮਾਨ ਕਰੋ ਕਰਤਾ ਕਰੋ ਸਭ ਤੋਂ ਇੱਕ ਚੇਤ

Thank you.
Thank you.

Thank you.

I'm not going to be able to do that.

देव है।

Thank you.

ਖੁਸ਼ੀਆਂ ਦੇ ਜਕਾਰੇ ਜਾਵੇ ਸੋ ਨਿਹਾਲ ਹੋ ਜਾਵੇ। ਸਤਿ ਸ੍ਰੀ ਅਕਾਲ ਗੁਰਬਾਰ ਅਕਾਲ ਦੇਗ ਤੇਗ ਫਤਿਹ।

ਪਰਮ ਸਨਮਾਨਯੋਗ ਗੁਰੂ ਗਰੀਬ ਨਿਵਾਸ ਵਾਲੀਏ ਕੁਲ ਆਲਮ ਨੂਰੇ ਕਾਇਨਾਤ ਸ੍ਰੀ ਕਲਗੀਧਰ ਦਸ਼ਮੇਸ਼ ਪਿਤਾ ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੇ ਪਾਵਨ ਸਜੇ ਹੋਏ ਦਰਬਾਰ ਦੀਆਂ ਹਾਜ਼ਰੀਆਂ ਭਰਦਿਆਂ ਹੋਇਆਂ ਅੰਮ੍ਰਿਤਮਈ ਗੁਰਬਾਣੀ ਦੇ ਰਸ ਭਿੰਨੇ ਸ਼ਬਦਾਂ ਦੇ ਮਨੋਹਰ ਕੀਰਤਨ ਦੁਆਰਾ ਆਤਮਿਕ ਲਾਭ ਪ੍ਰਾਪਤ ਕਰ ਰਹੀ ਸਤਿਗੁਰੂ ਜੀ ਦੀ ਸਾਜੀ ਨਿਵਾਜੀ ਗੁਰੂ ਖਾਲਸਾ ਸਾਧ ਸੰਗਤ ਜੀਓ, ਸਤਿਗੁਰਾਂ ਦੇ ਪਾਵਨ ਦਰਬਾਰ ਦੀ ਮਰਿਆਦਾ ਦੇ ਅਨੁਸਾਰ ਸਮਾਂ ਹੈ। ਗਰੀਬ ਨਿਵਾਜ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੇ ਸਰਗੁਣ ਸਰੂਪ ਦੇ ਜੀਵਨ ਕੌਤਕਾਂ ਦੀ ਚੱਲ ਰਹੀ ਲੜੀਵਾਰ ਕਥਾ ਵਿਚਾਰ ਰਾਹੀਂ ਗੁਰਚਰਨਾਂ ਵਿਖੇ ਹਾਜ਼ਰੀਆਂ ਭਰ ਕੇ ਲਾਭ ਪ੍ਰਾਪਤ ਕਰਨੇ ਦਾ ਕੱਲ੍ਹ ਦੇ ਦੀਵਾਨ ਦੇ ਅੰਦਰ ਸਰਵਣ ਕੀਤਾ। ਬਹਾਦਰ ਸ਼ਾਹ ਜੋ ਕਿ ਵਿਦੇਸ਼ ਦੇ ਵਿੱਚ ਹੈ, ਬਲਖ ਬੁਖਾਰੇ ਦੇ ਵੱਲ ਹੈ, ਸੁਨੇਹਾ ਪੁੱਜਦਾ ਹੈ ਔਰੰਗਜ਼ੇਬ ਬਿਮਾਰ ਹੈ, ਕਾਲੀ ਦੇ ਨਾਲ ਚੱਲ ਕੇ ਭਾਰਤ ਵਰਸ਼ ਵਿੱਚ ਆਉਂਦਾ, ਉਹਨੇ ਸਮੇਂ ਨੂੰ ਔਰੰਗਜ਼ੇਬ ਚੜ੍ਹਾਈ ਕਰ ਜਾਂਦਾ, ਤਾਰਾ ਆਜ਼ਮ ਰਾਜ ਗੱਦੀ ਮੱਲ ਲੈਂਦਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਕੋਲ ਭਾਈ ਆਨੰਦ ਲਾਲ ਸਾਹਿਬ ਜੀਆਂ ਨੂੰ ਭੇਜਦਾ, ਮਹਾਰਾਜ ਮੇਰੀ ਸਹਾਇਤਾ ਕਰੋ, ਮੈਂ ਰਾਜ ਭਾਗ ਪ੍ਰਾਪਤ ਕਰਾਂ। ਸਤਿਗੁਰੂ ਜੀ ਬਚਨ ਕਰਦੇ ਨੇ ਬਹਾਦਰ ਸ਼ਾਹ ਨੂੰ, ਕਹਿ ਸਾਡਾ ਇੱਕ ਸਵਾਲ ਹੈ, ਉਹ ਸਵਾਲ ਪੂਰਾ ਕਰ ਦੇਵੇ, ਤੇਰੀ ਮਦਦ ਕਰਾਂਗੇ। ਆ ਕਰਕੇ ਭਾਈ ਆਨੰਦ ਲਾਲ ਜੀ ਬਹਾਦਰ ਸ਼ਾਹ ਨੂੰ ਕਹਿੰਦੇ ਨੇ। ਬਹਾਦਰ ਸ਼ਾਹ ਫਿਰ ਕਹਿੰਦਾ, ਮੈਨੂੰ ਸਤਿਗੁਰੂ ਜੀ ਦਾ ਸਵਾਲ ਪ੍ਰਵਾਨ ਹੈ, ਮਹਾਰਾਜ ਸਾਹਿਬ ਜੀ ਮੇਰੀ ਯੁੱਧ ਭੂਮੀ ਵਿੱਚ ਸਹਾਇਤਾ ਕਰਨ। ਮਹਾਰਾਜ ਸਾਹਿਬ ਜੀਆਂ ਨੇ ਬਚਨ ਕੀਤਾ, ਤਿੰਨ ਰਸਤੇ ਤੇਰੇ ਕੋਲ ਨੇ। ਪਹਿਲਾ ਰਸਤਾ ਹੈ ਕਿ ਆਪਣੇ ਭਰਾ ਦੇ ਨਾਲ ਜਾ ਕੇ ਮਿਲੇ, ਜੇ ਮਿਲੇਗਾ ਉਸਨੇ ਤੈਨੂੰ ਜਾਨੋਂ ਮਾਰ ਦੇਣਾ, ਛੱਡਣਾ ਨਹੀਂ। ਦੂਜਾ ਰਸਤਾ ਹੈ ਬਲਖ ਬੁਖਾਰੇ ਕਾਬਲ ਕੰਧਾਰ ਚੱਲਿਆ ਜਾਵੇ, ਫਿਰ ਰਾਜ ਭਾਗ ਨਹੀਂ ਮਿਲੇਗਾ। ਤੀਜਾ ਰਸਤਾ ਇੱਕੋ ਹੀ ਹੈ, ਜੇ ਰਾਜ ਭਾਗ ਪ੍ਰਾਪਤ ਕਰਨਾ ਯੁੱਧ ਕਰਨਾ ਪਵੇਗਾ। ਗਰੀਬ ਨਿਵਾਜ ਸਤਿਗੁਰਾਂ ਦੇ ਪਾਸੋਂ ਬਹਾਦਰ ਸ਼ਾਹ ਨੇ ਸਹਾਇਤਾ ਚਾਹੀ ਹੈ। ਸਤਿਗੁਰੂ ਜੀ ਨੇ ਬਚਨ ਕੀਤਾ, ਸਾਡਾ ਇੱਕ ਸਵਾਲ ਤੈਨੂੰ ਪੂਰਾ ਕਰਨਾ ਪਵੇਗਾ, ਯੁੱਧ ਭੂਮੀ 'ਚ ਤੇਰੀ ਸਹਾਇਤਾ ਕਰਾਂਗੇ। ਬਹਾਦਰ ਸ਼ਾਹ ਕਹਿਣ ਲੱਗਾ, ਸਤਿਗੁਰੂ ਜੀ ਮੇਰੀ ਸਹਾਇਤਾ ਕਰਨ, ਸਵਾਲ ਮੈਂ ਪੂਰਾ ਕਰ ਦਿਆਂਗਾ। ਪਹਿਲੇ ਦਿਨ ਵੱਡਾ ਭਾਰੀ ਯੁੱਧ ਹੋਇਆ, ਕਿਸੇ ਦੀ ਨਾ ਹਾਰ ਨਾ ਜਿੱਤ, ਦੂਜੇ ਦਿਨ ਯੁੱਧ, ਤੀਜੇ ਦਿਨ ਯੁੱਧ ਹੋ ਰਿਹਾ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੇ ਪ੍ਰਥਾਏ ਨਾ ਮਨ ਦੇ ਵਿੱਚ ਬਹਾਦਰ ਸ਼ਾਹ ਦੇ ਬੇਈਮਾਨੀ ਆ ਜਾਂਦੀ ਹੈ। ਮਨ ਵਿੱਚ ਬੇਈਮਾਨੀ ਧਾਰਨ ਕਰਕੇ ਯੁੱਧ ਲੜਦਾ ਹੋਇਆ ਹੀ ਕਹਿੰਦਾ, ਹਾਲੇ ਜਿੱਤ ਨਹੀਂ ਹੋਈ, ਬੇਈਮਾਨੀ ਪਹਿਲਾਂ ਆ ਗਈ। ਮਨ ਵਿੱਚ ਵਿਚਾਰਦਾ, ਜੇ ਤਾਂ ਸਤਿਗੁਰੂ ਜੀ ਨੇ ਸਵਾਲ ਕੋਈ ਵੱਡਾ ਕਰ ਦਿੱਤਾ ਨਾ, ਫਿਰ ਨਹੀਂ ਮੰਨਾਂਗਾ, ਫਿਰ ਮੈਂ ਆਲਾ ਟਾਲਾ ਕਰ ਦਿਆਂਗਾ, ਟਰਕਾ ਦੇਵਾਂਗਾ, ਟਾਲ ਦੇਵਾਂਗਾ, ਅਤੇ ਜੇ ਕੋਈ ਛੋਟਾ ਸਵਾਲ ਕਹਿਣਗੇ ਫਿਰ ਪੂਰਾ ਕਰ ਦੇਵਾਂਗਾ। ਉਸ ਦਿਨ ਇਸ ਦੀਆਂ ਫੌਜਾਂ ਨੂੰ ਭਾਂਜ ਹੋਈ ਹੈ, ਦੁਸ਼ਮਣ ਦਲ ਇਸ 'ਤੇ ਭਾਰੀ ਪਿਆ ਹੈ। ਇਸ ਨੇ ਫਿਰ ਸਤਿਗੁਰੂ ਜੀ ਦੇ ਕੋਲ ਭੇਜਿਆ ਹੈ ਭਾਈ ਆਨੰਦ ਲਾਲ ਜੀਆਂ ਨੂੰ, ਜਾ ਕਰਕੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਅੱਜ ਬਾਦਸ਼ਾਹ ਦੀ ਹਾਰ ਹੋਈ ਹੈ। ਸਤਿਗੁਰੂ ਜੀ ਨੇ ਇਸ ਪ੍ਰਕਾਰ ਬਹਾਦਰ ਸ਼ਾਹ ਦੇ ਮਨ ਦਾ ਫੁਰਨਾ ਕਹਿ ਦਿੱਤਾ। ਉਹਨੇ ਮਨ ਦੇ ਵਿੱਚ ਇਵੇਂ ਮੈਲ ਲੈ ਆਉਂਦੀ, ਬੇਈਮਾਨੀ ਲੈ ਆਉਂਦੀ ਸੀ ਕਿ ਰਾਜ ਭਾਗ ਪ੍ਰਾਪਤ ਕਰਕੇ ਜੇ ਵੱਡਾ ਸਵਾਲ ਸਤਿਗੁਰਾਂ ਦਾ ਹੋਇਆ ਫਿਰ ਨਹੀਂ ਪੂਰਾ ਕਰਾਂਗਾ, ਛੋਟਾ ਹੋਇਆ ਤਾਂ ਪੂਰਾ ਕਰਾਂਗਾ, ਤਾਂ ਹਾਰ ਹੋਈ ਹੈ। ਆ ਕੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੇ ਇਹ ਪਾਵਨ ਬਚਨ ਭਾਈ ਆਨੰਦ ਲਾਲ ਜੀਆਂ ਨੇ ਬਹਾਦਰ ਸ਼ਾਹ ਨੂੰ ਦੱਸੇ ਨੇ, ਅਤੇ ਇਸ ਵੇਲੇ ਸੁਣ ਕੇ ਮਨ ਵਿੱਚ ਬੜਾ ਖੁਸ਼ ਵੀ ਹੋਇਆ ਕਿ ਸਤਿਗੁਰੂ ਜੀ ਅੰਤਰਜਾਮੀ ਨੇ, ਦੂਰੋਂ ਹੀ ਮਨ ਦੀਆਂ ਬੁੱਝਦੇ ਨੇ, ਜੇ ਇੰਨੇ ਸਰਬ ਕਲਾ ਸਮਰੱਥ ਨੇ ਮੈਨੂੰ ਰਾਜ ਭਾਗ ਜ਼ਰੂਰ ਦਿਵਾਉਣਗੇ। ਇਸ ਪ੍ਰਕਾਰ ਆਪ ਜੀਆਂ ਨੇ ਕੱਲ੍ਹ ਦੇ ਦੀਵਾਨ ਦੇ ਵਿੱਚ ਕਥਾ ਵਿਚਾਰ ਸਰਵਣ ਕੀਤੀ ਏ। ਇਸ ਤੋਂ ਅੱਗੇ ਜਿਵੇਂ ਪ੍ਰਸੰਗ ਆ ਰਿਹਾ ਹੈ ਸਰਵਣ ਕਰੀਏ। ਹਿਰਦੇ ਦੀ ਇਕਾਗਰਤਾ ਅਤੇ ਮੁੱਖ ਦੀ ਪਵਿੱਤਰਤਾ ਵਾਸਤੇ ਗੁਰੂ ਸਾਹਿਬ ਜੀ ਦਾ ਬਖਸ਼ਿਸ਼ ਕੀਤਾ।

0: ਖਦ ਪਠਾਈ।
1: ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਅੰਤਰਜਾਮੀ ਜਾਣੇ ਐ ਕਿ ਦੂਰੋਂ ਹੀ ਹਿਰਦਿਆਂ ਦੀਆਂ ਬੁੱਝਣ ਵਾਲੇ ਨੇ, ਜਿਵੇਂ ਸਤਿਗੁਰੂ ਜੀ ਨੇ ਬਚਨ ਕੀਤਾ ਸੀ ਨਾ, ਹੁਣ ਬਾਦਸ਼ਾਹ ਦੇ ਉੱਪਰ ਜ਼ੁਬਾਨੀ ਕਹਿਣ ਦੇ ਨਾਲ ਭਰੋਸਾ ਨਹੀਂ ਕੀਤਾ ਜਾ ਸਕਦਾ। ਆਪਣੇ ਹੱਥ ਦੇ ਨਾਲ ਲਿਖਤ ਲਿਖ ਕੇ ਮੋਹਰ ਲਾ ਕੇ ਆਪਣੇ ਮਾਮੇ ਦੇ ਹੱਥ ਭੇਜੇ ਤਾਂ ਮੰਨਾਂਗੇ। ਹੁਣ ਜਿਹੜਾ ਬਹਾਦਰ ਸ਼ਾਹ ਹੈ, ਆਪਣੇ ਹੱਥ ਦੀ ਇਸ ਵੇਲੇ ਲਿਖਤ ਲਿਖ ਕਰਕੇ ਭੇਜੀ ਹੈ ਉੱਪਰ ਮੋਹਰ ਲਾ ਕਰਕੇ।
0: ਸਵਾਲ ਮੈਂ ਦਿਓ ਬਣਾਏ
1: ਮਹਾਰਾਜ, ਜਿਹੜਾ ਵੀ ਆਪ ਜੀ ਦਾ ਇੱਕ ਸਵਾਲ ਹੋਵੇਗਾ ਮੈਂ ਭਲੀ ਪ੍ਰਕਾਰ ਉਸ ਨੂੰ ਪੂਰਾ ਕਰਾਂਗਾ।
0: ਹਕਮ ਰਾਏ ਪਠਿਓ ਅਰ ਮਾਤੁਲ,
1: ਇਹ ਚਿੱਠੀ ਦੇ ਕਰਕੇ ਆਪਣੇ ਮਾਮੇ ਨੂੰ ਬਹਾਦਰ ਸ਼ਾਹ ਨੇ ਭੇਜਿਆ ਹੈ ਤੇ ਨਾਲ ਹਾਕਮ ਰਾਏ ਰਾਜੇ ਨੂੰ ਭੇਜਿਆ ਹੈ।
0: ਕਹਿ ਬੇਨਤੀ ਬਖਸ਼ ਹੋ ਜਨਤਾ ਤੁਲ,
1: ਤੇ ਨਾਲ ਤਿੰਨਾਂ ਦੇ ਹੱਥ ਬੇਨਤੀ ਭੇਜੀ ਹੈ। ਸੱਚੇ ਪਾਤਸ਼ਾਹ, ਮਨ ਵਿੱਚ ਬੇਈਮਾਨੀ ਆ ਗਈ ਸੀ, ਭੁੱਲ ਹੋ ਗਈ, ਮੈਨੂੰ ਇਸ ਭੁੱਲ ਦੀ ਕਿਰਪਾਲਤਾ ਕਰਕੇ ਖਿਮਾ ਬਖਸ਼ੋ। ਮੈਂ ਆਪ ਜੀ ਦੇ ਜਨਾਂ ਦੇ ਦਾਸਾਂ ਦੇ ਤੁਲ, ਦਾਸਾਂ ਦੇ ਸਦਰਸ਼ ਹਾਂ।
0: ਬੇਗਵੰਤ ਬਾਹਨ ਚੜ ਗਏ,
1: ਬਹਾਦਰ ਸ਼ਾਹ ਦਾ ਮਾਮਾ ਤੇ ਹਾਕਮ ਰਾਏ ਤੇਜ ਚੱਲਣ ਵਾਲੇ ਘੋੜਿਆਂ ਦੇ ਉੱਪਰ ਚੜ ਕਰਕੇ ਸਤਿਗੁਰੂ ਜੀ ਦੇ ਕੋਲ ਗਏ।
0: ਆਏ ਸਿਖਰ ਦਰਸਾਏ,
1: ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀਆਂ ਦੇ ਕੋਲ ਆ ਕੇ ਗਰੀਬ ਨਿਵਾਜ ਸਤਿਗੁਰਾਂ ਦੇ ਪਾਵਨ ਦਰਸ਼ਨ ਕੀਤੇ ਹਨ।
0: ਬੰਦਨ ਕਰ ਪੁਨ ਸਕਲ ਸੁਣਾਈ,
1: ਫਿਰ ਸਤਿਗੁਰੂ ਜੀ ਦੇ ਸਨਮੁਖ ਡੰਡਾਉਤ ਵੰਦਨਾ ਕਰਦੇ ਨੇ। ਫਿਰ ਬਹਾਦਰ ਸ਼ਾਹ ਦੀ ਸਾਰੀ ਜਿਹੜੀ ਖਬਰ ਹੈ ਸਤਿਗੁਰ

0: ਪਾਤਸ਼ਾਹ ਬਹਾਦਰ ਸ਼ਾਹ ਵੱਲੋਂ ਬੇਨਤੀ ਹੈ ਕਿ ਬਹਾਦਰ ਸ਼ਾਹ ਨੂੰ ਆਪਣੇ ਦਰ ਦਾ ਗੁਲਾਮ ਜਾਣ ਕੇ ਤੇ ਇਸ ਦੀ ਸਹਾਇਤਾ ਕਰਨੀ ਕਰੋ।
1: ਜੈ ਕਿਰਪਾ ਹਰ ਸਲਤਨ ਦੀਜਾ।
0: ਇਸ ਪ੍ਰਕਾਰ ਕਿਰਪਾ ਦ੍ਰਿਸ਼ਟੀ ਧਾਰਨ ਕਰਕੇ ਨਾਲੇ ਤੇ ਬਹਾਦਰ ਸ਼ਾਹ ਦੀ ਫਤਿਹ ਕਰਾਉਣੀ ਕਰੋ, ਉਸ ਨੂੰ ਸਾਰੀ ਸਲਤਨਤ ਦੇਣੀ ਕਰੋ, ਰਾਜ ਭਾਗ ਬਖਸ਼ ਕੇ ਨਿਵਾਜੋ।
1: ਦੇਖ ਦੀਨ ਨਿਜ ਬਿਰਦ ਸੰਹਾਰਾ।
0: ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਜਦੋਂ ਦੇਖਿਆ ਨਾ ਬਹਾਦਰ ਸ਼ਾਹ ਵੀ ਹੁਣ ਤੇ ਮਨ ਕਰਕੇ ਦੀਨ ਹੋਇਆ, ਉਸਦਾ ਮਾਮਾ ਤੇ ਹਾਕਮ ਰਾਏ ਆਇਆ ਇਹ ਵੀ ਦੀਨ ਹੋਏ ਨੇ, ਬਹੁਤੀ ਦੀਨਤਾ ਬਹੁਤਾ ਨਿਬਾਣਾਪਨ ਤਿੰਨਾਂ ਦਾ ਦੇਖ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਆਪਣਾ ਬਿਰਦ ਸੰਭਾਲਿਆ ਹੈ। ਬਿਰਦ ਸਤਿਗੁਰਾਂ ਦਾ ਹੈ, ਜੋ ਸਰਨ ਆਵੈ ਤਿਸ ਕੰਠ ਲਾਵੈ, ਇਹ ਬਿਰਦ ਸਵਾਮੀ ਸੰਦਾ ਸ਼ਰਨ ਪਿਆ ਜਾਣ ਕੇ ਤਿਸ ਦੀ ਲਾਜ ਰੱਖਣੀ ਚਾਹੀ ਹੈ ਸਤਿਗੁਰੂ ਜੀ ਨੇ।
1: ਧੀਰਜ ਕੇ ਬਾਕ ਉਚਾਰਾ।
0: ਤੇ ਫਿਰ ਧੀਰਜ ਦੇਣ ਵਾਸਤੇ ਆਪਣੇ ਸੁਭਾਏ ਮਾਨ ਮੁਖਾਰ ਬਿੰਦ ਚੋਂ ਬਚਨ ਫਰਮਾਏ,
1: ਤੁਮ ਜਾਓ ਚੜਾਵੋ ਸ਼ਾਹੋ।
0: ਕਹਿਣਾ ਕੀਤਾ ਹੈ ਹੁਣ ਤੁਸੀਂ ਜਾਓ ਤੇ ਬਹਾਦਰ ਸ਼ਾਹ ਨੂੰ ਯੁੱਧ ਭੂਮੀ ਵਿੱਚ ਤਿਆਰੀ ਕਰਕੇ ਚੜਾ ਕੇ ਭੇਜੋ।
1: ਹਮ ਦਰਸ਼ਨ ਦਾ ਹੈ ਰਣ ਮਾਹੂ।
0: ਤੇ ਬਾਦਸ਼ਾਹ ਦੀ ਭਾਵਨਾ ਪੂਰੀ ਕਰਨ ਵਾਸਤੇ ਤੇ ਇਸ ਦੀ ਲੱਜਾ ਰੱਖਣ ਵਾਸਤੇ ਤੇ ਇਸ ਨੂੰ ਸਲਤਨਤ ਤੇ ਰਾਜ ਭਾਗ ਦੇਣ ਵਾਸਤੇ ਅਸੀਂ ਯੁੱਧ ਭੂਮੀ ਵਿੱਚ ਆ ਕੇ ਹੀ ਦਰਸ਼ਨ ਦੇਵਾਂਗੇ।
1: ਤਾਰਾ ਆਜ਼ਮ ਕੋ ਹਮ ਮਾਰਾ।
0: ਤੇ ਸਤਿਗੁਰੂ ਜੀ ਨੇ ਬਚਨ ਕੀਤਾ, ਜੋ ਔਰੰਗਜ਼ੇਬ ਦਾ ਜ਼ਾਲਮ ਹੰਕਾਰੀ ਬੇਟਾ ਤਾਰਾ ਆਜ਼ਮ ਹੈ ਨਾ, ਉਸ ਨੂੰ ਯੁੱਧ ਭੂਮੀ ਦੇ ਅੰਦਰ ਪਹੁੰਚ ਕੇ ਅਸੀਂ ਖੁਦ ਆਪ ਮਾਰਾਂਗੇ।
1: ਉਮਰਾਵ ਸਮੇਤ ਬਿਦਾਰਾ।
0: ਕੱਲਾ ਉਸ ਨੂੰ ਹੀ ਨਹੀਂ, ਉਸ ਦੇ ਜਿਹੜੇ ਖਾਸ ਉਮਰਾਵ ਤੇ ਬੜੇ ਹਾਕਮ ਨੇ ਨਾ ਵੱਡੇ ਹੰਕਾਰੀ, ਉਹਨਾਂ ਨੂੰ ਵੀ ਯੁੱਧ ਭੂਮੀ ਦੇ ਵਿੱਚ ਅਸੀਂ ਮਾਰ ਦੇਵਾਂਗੇ। ਉਮਰਾਵਾਂ ਦੇ ਸਮੇਤ ਤਾਰਾ ਆਜ਼ਮ ਨੂੰ ਮਾਰਾਂਗੇ।
1: ਜਬ ਕੁਛ ਚਿੰਨ ਲਖੋ ਇਸ ਰੀਤ।
0: ਜਦੋਂ ਕੁਛ ਇਸ ਪ੍ਰਕਾਰ ਦੇ ਚਿੰਨ ਤੁਸੀਂ ਦੇਖਣਾ ਕਰੋ।
1: ਲੜਨਤੇ ਹੋਏ ਨਿਰਭੀਤ।
0: ਤਾਰਾ ਆਜ਼ਮ ਮਾਰਿਆ ਗਿਆ, ਉਮਰਾਵ ਮਾਰੇ ਗਏ, ਫਿਰ ਲੜਨ ਤੋਂ ਹਟ ਜਾਇਓ, ਫਿਰ ਲੜਨੇ ਦੀ ਲੋੜ ਨਹੀਂ ਹੈ।
1: ਭਰਾਤਾ ਕੋ ਅਬ ਕੇ ਜਾਵਹੋ।
0: ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤਾ, ਜੋ ਤਾਰਾ ਆਜ਼ਮ ਤੇ ਬਹਾਦਰ ਸ਼ਾਹ ਦੋਵੇਂ ਭਰਾ ਨੇ ਨਾ, ਦੋਵਾਂ ਦੇ ਕੋਲ ਹੁਣ ਜਾ ਕਰਕੇ
1: ਮੁਕਾਬਲਾ ਭਲੇ ਕਰਾਵਾ।
0: ਤੇ ਯੁੱਧ ਭੂਮੀ ਦੇ ਵਿੱਚ ਉਹਨਾਂ ਦਾ ਭਲੀ ਪ੍ਰਕਾਰ ਮੁਕਾਬਲਾ ਕਰਾਉਣਾ ਕਰੋ, ਧੁੰਦ ਯੁੱਧ ਕਰਵਾਉਣਾ ਕਰੋ।
1: ਤਾਰਾ ਆਜ਼ਮ ਮਰਿਓ ਲਖੀ
0: ਜਾਣਾ ਕਰੋ, ਤਾਰਾ ਆਜ਼ਮ ਤੇ ਮਰਿਆ ਹੀ ਮਰਿਆ, ਤਾਰਾ ਆਜ਼ਮ ਹੁਣ ਨਹੀਂ ਬਚੇਗਾ।
1: ਨਿਸ਼ਚਿੰਤ ਜੰਗ ਕੋ ਕੀਜਾ।
0: ਨਿਰਭੈ ਹੋ ਕਰਕੇ, ਨਿਸ਼ਚਿੰਤ ਹੋ ਕਰਕੇ, ਸਾਰੀਆਂ ਭ੍ਰਾਂਤੀਆਂ ਨੂੰ ਭਰਮਾਂ ਨੂੰ ਛੱਡ ਕੇ ਯੁੱਧ ਭੂਮੀ ਵਿੱਚ ਸੂਰਮਿਆਂ ਵਾਂਗੂ ਜੰਗ ਕਰਨੀ ਕਰੋ।
1: ਨਹਿ ਕਾਇਰ ਹੋਏ ਸੁਖ ਚਾਹੋ ਤਹਾਂ।
0: ਤੇ ਕਾਇਰ ਹੋ ਕਰਕੇ ਯੁੱਧ ਭੂਮੀ ਦੇ ਵਿੱਚੋਂ ਭੱਜਣਾ ਨਹੀਂ ਹੈ, ਇਸੇ ਪ੍ਰਕਾਰ ਸੁਖ ਚਾਹੋ ਤਹਾਂ, ਨਾ ਤੇ ਕਾਇਰ ਹੋ ਕੇ ਭੱਜਣਾ ਤੇ ਨਾ ਹੀ ਯੁੱਧ ਲੜਨੇ ਤੋਂ ਸੰਕੋਚ ਕਰਨਾ ਹੈ।
1: ਉਤਸ਼ਾਹ ਪਿਖੋ ਰਨ ਮਹਾ।
0: ਤੇ ਬਹੁਤਾ ਮਨ ਦੇ ਅੰਦਰ ਉਤਸ਼ਾਹ ਧਾਰਨ ਕਰਕੇ ਵੱਡਾ ਭਾਰੀ ਯੁੱਧ ਉੱਥੇ ਦੇਖਣਾ ਤੇ ਲੜਨਾ ਕਰੋ।
1: ਸੁਣ ਕੇ ਸਤਿਗੁਰ ਕੇ ਬਚ ਆਛੇ।
0: ਇਸ ਪ੍ਰਕਾਰ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੇ ਭਲੇ ਪ੍ਰਕਾਰ ਚੰਗੇ ਪ੍ਰਵਚਨਾਂ ਨੂੰ ਸਰਵਣ ਕਰਕੇ
1: ਕਰ ਅਬ ਬੰਧਨ ਚਲਵੋ ਬਾਛੇ।
0: ਗਰੀਬ ਨਿਵਾਜ ਸਤਿਗੁਰਾਂ ਦੇ ਚਰਨ ਕਮਲਾਂ ਦੇ ਉੱਪਰ ਨਮਸਕਾਰ ਕੀਤੀ ਹੈ, ਆਗਿਆ ਲੈ ਕਰਕੇ ਫਿਰ ਜਾਣਾ ਚਾਹਿਆ ਹੈ।
1: ਲਿਖਤ ਪ੍ਰਭੂ ਕੇ ਆਗੇ ਧਰੀ।
0: ਜਿਹੜੀ ਬਹਾਦਰ ਸ਼ਾਹ ਨੇ ਲਿਖਤ ਲਿਖ ਕੇ ਮੋਹਰ ਲਾਈ ਸੀ ਨਾ, ਉਹ ਸਤਿਗੁਰੂ ਸੱਚੇ ਪਾਤਸ਼ਾਹ ਜੀਆਂ ਦੇ ਅੱਗੇ ਸਨਮੁਖ ਚਰਨਾਂ ਦੇ ਵਿੱਚ ਰੱਖ ਦਿੱਤੇ।
1: ਚੜ ਕਰ ਚਾਲੇ ਤੂਰਨ ਘਰੀ।
0: ਫਿਰ ਘੋੜਿਆਂ ਦੇ ਉੱਪਰ ਅਸਵਾਰੀਆਂ ਦੇ ਉੱਪਰ ਚੜ ਕਰਕੇ ਉਸ ਘੜੀ ਚਾਲੇ ਪਾਏ ਤੇ ਤੁਰੰਤ ਹੀ ਪਹੁੰਚਣਾ ਚਾਹਿਆ ਹੈ।
1: ਲੰਘ ਪੰਥ ਚੰਬਲ ਤਟ ਆਏ।
0: ਫਿਰ ਸਾਰੇ ਰਸਤੇ ਨੂੰ ਤੇਜ਼ੀ ਦੇ ਨਾਲ ਲੰਘਦਿਆਂ ਹੋਇਆ ਚੰਬਲ ਨਦੀ ਦੇ ਕਿਨਾਰੇ ਤੇ ਆ ਗਏ।
1: ਸ਼ਾਹ ਸੰਗ ਸਕਲ ਸੁਣਾਏ।
0: ਆ ਕੇ ਸ਼ਾਹ ਨੂੰ ਮਿਲੇ ਨੇ, ਅਰਥਾਤ ਬਹਾਦਰ ਸ਼ਾਹ ਨੂੰ ਮਿਲੇ ਨੇ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੇ ਨਾਲ ਹੋਇਆ ਸਾਰਾ ਬਿਰਤਾਂਤ ਬੋਲ ਕੇ ਸੁਣਾਇਆ ਹੈ।
1: ਰੋਤ ਪ੍ਰਾਤ ਕੇ ਸੰਸੈ ਤਿਆਗ ਹੋ।
0: ਕਹਿਣ ਲੱਗੇ ਬਹਾਦਰ ਸ਼ਾਹ, ਸਵੇਰ ਹੁੰਦਿਆ ਸਾਰ ਸਾਰੇ ਸੰਸਿਆਂ ਨੂੰ ਤਿਆਗ ਕੇ
1: ਕਰ ਮੁਕਾਬਲਾ ਲੜਬੇ ਲੱਗ ਹੋ।
0: ਤਾਰਾ ਆਜ਼ਮ ਦਾ ਮੁਕਾਬਲਾ ਕਰਨ ਵਿੱਚ ਲੱਗ ਜਾ ਤੇ ਵੱਡਾ ਭਾਰੀ ਯੁੱਧ ਲੜਨਾ ਕਰ ਤੂੰ ਯੁੱਧ ਭੂਮੀ ਦੇ ਅੰਦਰ।
1: ਮਿਥਿਆ ਹੋਏ ਨਾ ਗੁਰ ਕੋ ਕਹਿਓ।
0: ਨਿਸ਼ਚਾ ਰੱਖ ਮਨ ਦੇ ਅੰਦਰ, ਸਤਿਗੁਰੂ ਸੱਚੇ ਪਾਤਸ਼ਾਹ ਜੀਆਂ ਦੇ ਉਚਾਰਨ ਕੀਤੇ ਹੋਏ ਬਚਨ ਕਦੇ ਵੀ ਝੂਠੇ ਨਹੀਂ ਹੁੰਦੇ।
1: ਅਬ ਤੋ ਪਤਾ ਭਲਾ ਤੁਮ ਲਹਿਓ।
0: ਤੇ ਹੁਣ ਤੇ ਤੂੰ ਭਲੀ ਪ੍ਰਕਾਰ ਪਰਤਾਵਾ ਲੈ ਲਿਆ, ਪਰਚਾ ਪਾ ਲਿਆ, ਪਰਖ ਕਰਕੇ ਦੇਖ ਲਿਆ ਨਾ, ਇੱਧਰ ਮਨ ਦੇ ਵਿੱਚ ਬੇਈਮਾਨੀ ਆਈ, ਉੱਧਰ ਸਤਿਗੁਰੂ ਜੀ ਨੇ ਸਾਥ ਛੱਡ ਦਿੱਤਾ, ਤੇਰੀ ਹਾਰ ਹੋਣ ਲੱਗੀ, ਤੇ ਸਤਿਗੁਰੂ ਜੀ ਨੇ ਦੂਰ ਬੈਠਿਆ ਤੇਰੇ ਮਨ ਦਾ

0: ਝੋਟਾ ਸੰਕਲਪ ਵੀ ਦੱਸ ਦਿੱਤਾ। ਹੁਣ ਤੇ ਤੂੰ ਆਪ ਵੀ ਪਰਖ ਲਿਆ, ਸਤਿਗੁਰੂ ਜੀ ਅੰਤਰਜਾਮੀ ਨੇ, ਤੂੰ ਆਪ ਵੀ ਪਰਖ ਲਿਆ, ਸਤਿਗੁਰੂ ਜੀ ਸਮਰੱਥ ਨੇ, ਇਸ ਕਰਕੇ ਭਰੋਸਾ ਰੱਖ ਸਤਿਗੁਰਾਂ ਤੇ ਉੱਪਰ।
1: ਦੋਹਰਾ ਕਰ ਮਸਲਤ ਨਿਸਮਹ ਸਕਲ ਤਿਆਰੀ ਕੀਨ ਬਣਾਏ।
0: ਇਸ ਪ੍ਰਕਾਰ ਕਰ ਮਸਲਤ ਸਭਨਾਂ ਨੇ ਆਪਸ ਦੇ ਵਿੱਚ ਸਲਾਹ ਕੀਤੀ ਹੈ ਰਾਤਰੀ ਦੇ ਸਮੇਂ, ਤੇ ਭਲੀ ਪ੍ਰਕਾਰ ਸਾਰੀ ਤਿਆਰੀ ਬਣਾ ਕੇ ਕੀਤੀ ਹੈ ਜੀ।
1: ਪ੍ਰਾਤ ਕੇ ਤੁਰਤ ਹੀ ਬਾਦਤ ਉੱਠੇ ਬਜਾਏ।
0: ਜਦੋਂ ਫਿਰ ਸਵੇਰ ਹੋਈ ਹੈ ਨਾ, ਸਵੇਰ ਹੁੰਦਿਆਂ ਸਾਰ ਨਗਾਰੇ ਵਜਾ ਦਿੱਤੇ ਨੇ ਕੂਚ ਦੇ, ਯੁੱਧ ਭੂਮੀ ਦੇ ਅੰਦਰ ਜੰਗ ਲੜਨੇ ਦੇ ਨਗਾਰੇ ਵੱਡੇ ਭਾਰੀ ਧੁੰਕਾਰ ਉੱਠੇ ਹਨ।
1: ਤੋਪਾਂ ਸ਼ੁਰੂ ਚਲਾਵਨ ਕਰੀ,
0: ਇਸ ਵੇਲੇ ਫਿਰ ਤੋਪਾਂ ਚਲਾਉਣੀਆਂ ਸ਼ੁਰੂ ਕਰ
1: ਦਿੱਤੀਆਂ। ਉਧਰੋਂ
0: ਤਾਰਾ ਆਜ਼ਮ ਦਾ ਦਲ, ਇਧਰੋਂ ਬਹਾਦਰ ਸ਼ਾਹ ਦਾ ਦਲ, ਦੋਵੇਂ ਦਲ ਚੜੇ ਨੇ। ਸੂਰਮਿਆਂ ਨੇ ਮਨ ਦੇ ਅੰਦਰ ਬਹੁਤਾ ਕ੍ਰੋਧ ਵਧਾਇਆ ਹੋਇਆ ਹੈ।
1: ਵਾਜੇ ਸ਼ੁਤਰੀ ਪਟਹ ਨਗਾਰੇ,
0: ਇਸ ਵੇਲੇ ਵਾਜੇ ਵੱਜਣ ਲੱਗੇ ਨੇ ਜਿਹੜੇ ਸ਼ੁਤਰੀ ਊਠਾਂ ਦੇ ਉੱਪਰ ਰੱਖੇ ਹੋਏ ਨੇ। ਪਟਹ ਨਗਾਰੇ, ਪਟਹ ਅਤੇ ਨਗਾਰੇ ਦੋਵੇਂ ਵੱਖ ਵੱਖ ਸਾਜ਼ ਨੇ, ਯੁੱਧ ਭੂਮੀ ਵਿੱਚ ਸੂਰਮਿਆਂ ਦੇ ਉਤਸ਼ਾਹ ਨੂੰ ਵਧਾਉਣ ਵਾਲੇ, ਇਹ ਵੀ ਵੱਜਣ ਲੱਗੇ ਹਨ।
1: ਭੇਰ ਭੂਖ ਨਾ ਭੂਰ ਭੁੰਕਾਰੇ,
0: ਤੇ ਜਿਹੜੀਆਂ ਭੇਰੀਆਂ ਨੇ ਭੂਖ ਨਾ ਆਵਾਜ਼ਾਂ ਕੱਢਣ ਵਾਲੀਆਂ, ਉਹ ਵੀ ਫਿਰ ਪੁੰਕਾਰਨ ਲੱਗੀਆਂ, ਭਿਆਨਕ ਆਵਾਜ਼ਾਂ ਕੱਢਦੀਆਂ ਹਨ।
1: ਸ਼ਬਦ ਫੰਗ ਤੋਪ ਕੋ ਔਰ,
0: ਇਸ ਪ੍ਰਕਾਰ ਤੋਪਾਂ ਦੜ ਦੜ ਕਰਦੀਆਂ ਚੱਲਦੀਆਂ ਨੇ, ਉਹਨਾਂ ਦੇ ਸ਼ਬਦ ਆਵਾਜ਼ ਹੁੰਦੀ ਹੈ, ਨਾਦ ਹੁੰਦੇ ਨੇ, ਹੋਰ ਆਵਾਜ਼ਾਂ, ਮਾਰ ਲਾਓ, ਫੜ ਲਾਓ, ਘੋੜਿਆਂ ਦੇ ਪੈਰਾਂ ਦੀ ਦਗੜ ਦਗੜ, ਹਾਥੀਆਂ ਦੇ ਝੰਗਾਰਨੇ ਦੀਆਂ ਆਵਾਜ਼ਾਂ, ਢੋਲ ਵੱਜਣੇ ਦੀਆਂ ਆਵਾਜ਼ਾਂ, ਨਫੀਰੀਆਂ ਦੀਆਂ ਆਵਾਜ਼ਾਂ, ਨਕੀਬਾਂ ਦੇ ਉਚਾਰਨੇ ਦੀਆਂ ਆਵਾਜ਼ਾਂ, ਮਾਰੇ ਗਏ ਦੌੜ ਲਓ, ਜਾਨ ਬਚਾ ਲਓ, ਤੜਫਦਿਆਂ ਦੀਆਂ ਆਵਾਜ਼ਾਂ, ਇਸੇ ਪ੍ਰਕਾਰ ਬਹੁਤ ਸਾਰੀਆਂ ਆਵਾਜ਼ਾਂ ਵੱਖ ਵੱਖ ਹੋਰ ਹੋਣ ਲੱਗੀਆਂ।
1: ਬੋਲਿਓ ਕਾਲਿਓ ਰੌਰ,
0: ਇਸ ਪ੍ਰਕਾਰ ਸਮੂਹ ਸੂਰਮੇ ਬੋਲ ਰਹੇ ਨੇ, ਜ਼ਖਮੀ ਹੋ ਕੇ ਡਿੱਗਦੇ ਹਾਏ ਪਾਣੀ ਕਰਦੇ ਨੇ, ਜਿਹੜੇ ਲੜਦੇ ਨੇ ਫੜ ਲਓ, ਮਾਰ ਲਓ, ਜਿੱਤ ਲਓ, ਘੇਰਾ ਪਾ ਲਓ ਕਰਦੇ ਨੇ। ਬਹੁਤਾ ਵੱਡਾ ਭਾਰੀ ਸ਼ੋਰ ਮਚਾਇਆ ਹੋਇਆ ਹੈ ਜੀ ਉਹ ਬੋਲ ਬੋਲ ਕੇ।
1: ਅੰਧ ਧੁੰਦ ਬ੍ਰਿੰਦ ਧੂਮ ਤਹਾਰ ਨਭ,
0: ਅੰਧ ਧੁੰਦ ਤੇ ਇਸ ਵੇਲੇ ਪਸਰ ਗਈ ਹੈ, ਬੰਦੂਕਾਂ ਦਾ, ਤੋਪਾਂ ਦਾ ਬਾਰੂਦ ਚੱਲਣੇ ਦੇ ਨਾਲ, ਫਟਣੇ ਦੇ ਨਾਲ ਧੂੰਆਂ ਹੀ ਧੂੰਆਂ ਹੋ ਗਿਆ ਹੈ। ਸੋ ਇਸ ਪ੍ਰਕਾਰ ਬ੍ਰਿੰਦ ਧੂਮ ਧਾਰ ਨਭਾ, ਸੋ ਨਭ ਆਕਾਸ਼ ਦੇ ਅੰਦਰ ਬਹੁਤ ਸਾਰਾ ਧੂੰਆਂ ਹੀ ਧੂੰਆਂ ਹੋ ਗਿਆ ਹੈ, ਕੁਛ ਵੀ ਨਜ਼ਰ ਨਹੀਂ ਆਉਂਦਾ ਹੈ।
1: ਘੋੜਿਆਂ
0: ਦੇ ਦੌੜਨ ਦੇ ਨਾਲ, ਹਾਥੀਆਂ ਦੇ ਤੁਰਨ ਦੇ ਨਾਲ, ਪੈਰਾਂ ਦੇ ਨਾਲ ਜਿਹੜੀ ਧੂੜ ਉੱਡਦੀ ਹੈ ਨਾ, ਉਸ ਨੇ ਸਾਰਾ ਆਕਾਸ਼ ਢੱਕ ਲਿਆ ਹੈ, ਕੁਛ ਵੀ ਨਜ਼ਰ ਨਹੀਂ ਆਉਂਦਾ।
1: ਤੋਮਰ ਤੀਰ ਤਰਾਤਰ ਚੱਲੇ,
0: ਇਸ ਵੇਲੇ ਤੋਮਰ ਬਰਛੇ ਚੱਲਦੇ ਨੇ, ਤੀਰ ਤਰਾਤਰ ਤਰਾਤਰ ਤੜਾਤੜ ਤਾੜ ਤਾੜ, ਛੇਤੀ ਦੇ ਨਾਲ ਚਟਪਟ ਤੁਰੰਤ ਚੱਲਦੇ ਹਨ।
1: ਬਾਰ ਬਾਰ ਰਿਪ ਕਹਲਤ ਹੱਲੇ,
0: ਜਿਹੜੇ ਦੁਸ਼ਮਣ ਨੇ ਬਾਰ ਬਾਰ ਹੱਲੇ ਕਰ ਕਰਕੇ ਚੜ ਚੜ ਕੇ ਆਉਂਦੇ ਹਨ।
1: ਤਾਰਾ ਆਜ਼ਮ ਰਿਸ ਧਰਕੈ,
0: ਉਧਰੋਂ ਤਾਰਾ ਆਜ਼ਮ ਵੀ ਕੋਈ ਸ਼ਾਂਤ ਨਹੀਂ ਬੈਠਾ, ਮਨ ਦੇ ਅੰਦਰ ਬਹੁਤਾ ਕ੍ਰੋਧ ਧਾਰਨ ਕਰਕੇ,
1: ਲਸ਼ਕਰ ਉੱਚ ਉਚਰਕਾ,
0: ਆਪਣੇ ਲਸ਼ਕਰ ਨੂੰ ਪ੍ਰੇਰਦਾ, ਉੱਚੀ ਉੱਚੀ ਉਚਾਰਨ ਕਰਕੇ, ਸੂਰਮਿਓ ਦੁਸ਼ਮਣ ਤੁਹਾਡੇ ਸਾਹਮਣੇ ਬੜੇ ਥੋੜੇ ਨੇ, ਛੋਟੀ ਜੀ ਫੌਜ ਹੈ, ਪਲਾਂ ਦੇ ਵਿੱਚ ਮਾਰ ਖਪਾ
1: ਦੇਵੋ, ਤੁਮਕੋ ਉਮਰਾਓ,
0: ਤੇ ਆਪਣੇ ਸਿਰਦਾਰਾਂ ਨੂੰ ਲਲਕਾਰਦਾ ਹੈ, ਜੋ ਤਾਰਾ ਆਜ਼ਮ ਹੈ ਇਹ ਉਮਰਾਓ, ਤੁਹਾਨੂੰ ਕੀ ਹੋ ਗਿਆ, ਅੱਗੇ ਵੱਧਦੇ ਕਿਉਂ ਨਹੀਂ, ਦੁਸ਼ਮਣ ਨੂੰ ਮਾਰ ਕਿਉਂ ਨਹੀਂ ਲੈਂਦੇ ਹੋ।
1: ਬੈਠਤ ਸਭਾ ਬਕਤ ਗਰਬਾਓ,
0: ਜਦੋਂ ਸਭਾ ਵਿੱਚ ਬੈਠੇ ਹੁੰਦੇ ਸੀ ਉੱਥੇ ਤੇ ਬੜਾ ਗਰਬ ਕਰਦੇ ਸੀ, ਬੜੇ ਹੰਕਾਰ ਦੇ ਉੱਚੇ ਬੋਲ ਬੋਲਿਆ ਕਰਦੇ ਸੀ,
1: ਬੜੇ ਬੜੇ ਮਨਸਬ ਤੁਮ ਪਾਏ,
0: ਤੇ ਉੱਥੇ ਤੇ ਬੜੇ ਵੱਡੇ ਵੱਡੇ ਮੁਰਾਤਬੇ ਤੁਸਾਂ ਨੇ ਦਰਬਾਰ ਵਿੱਚ ਪਾਏ ਹੋਏ ਨੇ, ਤੇ ਬਹੁਤਾ ਧਨ ਲੈਂਦੇ ਹੋ।
1: ਨਿਮਕ ਹਰਾਮ ਕਾਮ ਨਹੀਂ ਆਏ,
0: ਕਿਧਰੇ ਤੁਸੀਂ ਨਿਮਕ ਹਰਾਮੀ ਤੇ ਨਹੀਂ ਹੋ ਗਏ, ਜੋ ਯੁੱਧ ਭੂਮੀ ਵਿੱਚ ਮੇਰੇ ਕੰਮ ਨਹੀਂ ਆ ਰਹੇ ਹੋ।
1: ਅਲਪ ਰਿਪ ਕੋ ਦਲ,
0: ਕਿੱਥੇ ਛੋਟਾ ਜਿਹਾ ਦੁਸ਼ਮਣਾਂ ਦਾ ਦਲ ਹੈ ਜਿਹੜਾ ਸਾਹਮਣੇ ਅਟਕ ਰਿਹਾ ਹੈ, ਤੁਹਾਡੇ ਤੋਂ ਇਹ ਮਾਰਿਆ ਕਿਉਂ ਨਹੀਂ ਜਾਂਦਾ।
1: ਲਰ ਲਰ ਤੁਮਰੀ ਸਮਤਾਲ ਹੈ,
0: ਇਹ ਛੋਟਾ ਜਿਹਾ ਦਲ ਸਾਹਮਣੇ ਬਹਾਦਰ ਸ਼ਾਹ ਦਾ ਬਰਾਬਰ ਲੜ ਲੜ ਕੇ ਤੁਹਾਡੇ ਮੁਕਾਬਲੇ ਕਰਕੇ ਬਰਾਬਰੀ ਪਾ ਰਿਹਾ ਹੈ।
1: ਲਸ਼ਕਰ ਕਹਾਂ ਆਪਨੋ ਕਨੋ,
0: ਸੋ ਦੇਖਣਾ ਕਰੋ ਕਿੱਥੇ ਉਹਦਾ ਛੋਟਾ ਜਿਹਾ ਲਸ਼ਕਰ, ਤੇ ਵੇਖੋ ਕਿੱਥੇ ਆਪਣਾ ਏਡਾ ਵੱਡਾ ਭਾਰੀ ਲਸ਼ਕਰ ਹੈ।
1: ਜਿਸ ਤੇ ਕਾਜ ਨਾ ਕਿੰਚਤ ਬਨੋ,
0: ਸੋ ਇਸ ਵੱਡੇ ਭਾਰੀ ਲਸ਼ਕਰ ਦੇ ਸਹਿਤ ਤੁਹਾਡੇ ਕੋਲ ਇਹ ਛੋਟਾ ਜਿਹਾ ਕੰਮ ਨਹੀਂ ਹੋ ਰਿਹਾ, ਇਹ ਬਹਾਦਰ ਸ਼ਾਹ ਦੀ ਮੁੱਠੀ ਭਰ ਫੌਜ ਤੁਹਾਡੇ ਤੋਂ ਜਿੱਤੀ ਨਹੀਂ ਜਾ ਰਹੀ ਹੈ।
1: ਪਿਆਰੇ ਪ੍ਰਾਨ ਕੇ ਤਹਿ ਸੋ ਮਿਲੇ,
0: ਇਸ ਪ੍ਰਕਾਰ ਤਾਰਾ ਆਜ਼ਮ ਕਹਿੰਦਾ ਆਪਣੇ ਉਮਰਾਵਾਂ ਨੂੰ, ਕਿਧਰੇ ਤੁਸੀਂ ਜਾਨਾਂ ਪਿਆਰੀਆਂ ਤੇ ਨਹੀਂ ਕਰ ਲਈਆਂ, ਜੋ ਯੁੱਧ ਭੂਮੀ ਵਿੱਚ ਅੱਗੇ ਵੱਧ ਕੇ ਲੜਦੇ ਹੀ ਨਹੀਂ, ਸ਼ਸਤਰਾਂ ਦੇ ਵਾਰ ਖਾਣ ਤੋਂ ਡਰਦੇ ਹੋ, ਜਾਂ ਫਿਰ ਕਿਧਰੇ ਤੁਸੀਂ ਦੁਸ਼ਮਣ ਦੇ ਨਾਲ ਰਲ ਤੇ ਨਹੀਂ ਗਏ, ਗੱਦਾਰ ਤੇ ਨਹੀਂ ਹੋ ਗਏ, ਬਹਾਦਰ ਸ਼ਾਹ ਦਾ ਪੱਖ ਤੇ ਨਹੀਂ ਪੂਰਦੇ, ਜੋ ਅੱਗੇ ਹੋ ਕੇ ਯੁੱਧ ਨਹੀਂ ਕਰਦੇ
1: ਹੋ। ਅਲਪ ਸੋ ਆਵਤ ਪਿਲੇ,
0: ਸੋ ਦੇਖਣਾ ਕਰੋ ਉਹ ਜਿਹੜੇ ਦੁਸ਼ਮਣ ਨੇ ਨਾ, ਬੜੇ ਥੋੜੇ ਜੇ ਚੜ ਕੇ ਆਉਂਦੇ ਨੇ, ਫੇਰ ਵੀ ਤੁਹਾਨੂੰ ਦੱਬੀ ਜਾਂਦੇ ਨੇ, ਕੁਚਲੀ ਜਾਂਦੇ ਨੇ, ਮਿਧੀ ਜਾਂਦੇ ਨੇ, ਤੁਹਾਡੀ ਬਰਾਬਰਤਾ ਕਰ ਰਹੇ ਹਨ।
1: ਸਕਲ ਸੈਨਾਪਤ ਡਾਟਨ ਕਰੇ,
0: ਜਿੰਨੇ ਵੀ ਸੈਨਾਪਤੀ ਨੇ, ਤਾਰਾ ਆਜ਼ਮ ਨੇ, ਝਿੜਕ ਝਿੜਕ ਕੇ, ਦੱਬ ਕੇ, ਮਾਰ ਮਾਰ ਕੇ ਸਾਰਿਆਂ ਨੂੰ ਡਾਂਟਣਾ ਕੀਤਾ ਹੈ।
1: ਪਟਿਓ ਜਹਾਂ ਜਹਾਂ ਖਰੇ,
0: ਜਿੱਥੇ ਜਿੱਥੇ ਖੜੇ ਸਨ ਉਥੋਂ ਉਥੋਂ ਪ੍ਰੇਰ ਪ੍ਰੇਰ ਕੇ, ਡਾਂਟ ਡਾਂਟ ਕੇ ਉਹਨਾਂ ਨੂੰ ਜਿੱਥੇ ਕਿੱਥੇ ਅੱਗੇ ਭੇਜਿਆ।
1: ਇਤਿਹਾਸਿਕ ਹੈ ਸੁਣਬੋ ਹੋਵਾ,
0: ਇਤਿਹਾਸਿਕ ਬਹੁਤ ਸਾਰੇ ਕ੍ਰੋਧ ਦੇ ਬਚਨ ਤਾਰਾ ਆਜ਼ਮ ਨੇ ਕਹੇ ਤੇ ਉਮਰਾਵਾਂ ਤੇ ਸੈਨਾਪਤੀਆਂ ਨੇ ਸੁਣੇ।
1: ਲਸ਼ਕਰ ਕੇ ਪ੍ਰੇਰਨ ਹਿਤ ਜੋਵਾ,
0: ਤੇ ਫਿਰ ਤਿੰਨਾਂ ਨੇ ਆਪਣੇ ਆਪਣੇ ਲਸ਼ਕਰ ਨੂੰ ਪ੍ਰੇਰਨ ਵਾਸਤੇ ਦੇਖਿਆ ਹੈ।
1: ਹਮਲਾ ਸਭ ਉਮਰਾਵਨ ਚਾਹਾ,
0: ਹੁਣ ਬਹਾਦਰ ਸ਼ਾਹ ਦੇ ਉੱਪਰ ਸਾਰਿਆਂ ਉਮਰਾਵਾਂ ਨੇ ਇੱਕੇ ਵਾਰ ਹਮਲਾ ਕਰ ਦੇਣਾ ਚਾਹਿਆ ਹੈ।
1: ਰਿਓ ਨਕੀਬ ਭਨਤ ਰਣ ਮਾਹਾ,
0: ਇਸ ਪ੍ਰਕਾਰ ਜਿਹੜੇ ਨਕੀਬ ਸਿਰਦਾਰ ਨੇ ਨਾ, ਆਪਣੀ ਆਪਣੀ ਸੈਨਾ ਦੀਆਂ ਟੁਕੜੀਆਂ ਦੇ ਵਿੱਚ ਫਿਰ ਕਰਕੇ ਉਹਨਾਂ ਦੇ ਉਤਸ਼ਾਹ ਨੂੰ ਵਧਾ ਰਹੇ ਹਨ।
1: ਲੱਖਾਂ ਲਸ਼ਕਰ ਉਮੜਿਓ ਐਸੇ,
0: ਇੱਕੋ ਵਾਰ ਲੱਖਾਂ ਦੀ ਗਿਣਤੀ ਦੇ ਵਿੱਚ ਤਾਰਾ ਆਜ਼ਮ ਦਾ ਲਸ਼ਕਰ ਉਮੜ ਕੇ ਐਵੇਂ ਆ ਰਿਹਾ ਹੈ।
1: ਸਾਗਰ ਜੁਤ ਜਲ ਜੰਤਨ ਜੈਸੇ,
0: ਮਾਨੋ ਸਾਗਰ ਦਾ ਜਲ ਸਮੂਹ ਜੀਵ ਜੰਤੂਆਂ ਦੇ ਸਮੇਤ ਹੜ ਦਾ ਜਲ ਬਣ ਕੇ ਆ ਰਿਹਾ ਹੋਵੇ।
1: ਦੁਰਦ ਨਕਰ ਹੈ ਮਕਰ ਅਕਾਰਾ,
0: ਇਸ ਪ੍ਰਕਾਰ ਕਵੀ ਜੀ ਬਚਨ ਕਰਨਾ ਕਰਦੇ ਨੇ, ਜਿਹੜੇ ਦੁਰਦ ਵੱਡੇ ਵੱਡੇ ਹਾਥੀ ਨੇ ਨਾ, ਮਾਨੋ ਇਹ ਵੱਡੇ ਭਾਰੀ ਤੰਦੂਏ ਨੇ। ਹੁਣ ਅਲੰਕਾਰ ਸਾਗਰ ਦਾ ਬਣਿਆ, ਜਿਹੜੀ ਸੈਨਾ ਆ ਰਹੀ ਮਾਨੋ ਸਾਗਰ ਹੈ, ਸਾਗਰ 'ਚ ਜਿਵੇਂ ਜੀਵ ਜੰਤੂ ਹੁੰਦੇ ਨੇ, ਇਹ ਜਿਹੜੇ ਹਾਥੀ ਨੇ ਮਾਨੋ ਇਹ ਵੱਡੇ ਭਾਰੀ ਤੰਦੂਏ ਨੇ। ਹੈ ਮਕਰ ਆਕਾਰਾ, ਜਿਹੜੇ ਹੈ ਘੋੜੇ ਨੇ, ਮਾਨੋ ਇਹ ਵੱਡੇ ਆਕਾਰ ਦੇ ਮਗਰਮੱਛ ਹਨ।
1: ਪਲੀਤੇ ਬੜਵਾ ਝਾਰਾ,
0: ਤੇ ਜਿਹੜੇ ਬੰਦੂਕਾਂ ਦੇ ਪਲੀਤੇ ਧੁਖ ਰਹੇ ਨੇ, ਮਾਨੋ ਇਹ ਸਮੁੰਦਰ ਦੇ ਪੇਟ ਦੀ ਬੜਵਾ ਅਗਨੀ ਹੈ, ਜੋ ਬੰਦੂਕਾਂ ਛਲਖਾਂ ਛੱਡ ਰਹੀਆਂ ਹਨ।
1: ਸਫਰੀ ਅਲਪ ਅਖਿਲ ਕਰਵਾਰਾ,
0: ਜਿੰਨੀਆਂ ਵੀ ਯੋਧਿਆਂ ਦੇ ਹੱਥਾਂ ਵਿੱਚ ਤਲਵਾਰਾਂ ਫੜੀਆਂ ਨੇ, ਮਾਨੋ ਇਹ ਛੋਟੀਆਂ ਮਛੀਆਂ ਹਨ।
1: ਪੈਦਲ ਗੰਜਲ ਜੀਵ ਹਜ਼ਾਰੇ,
0: ਜਿੰਨੀ ਪੈਦਲ ਫੌਜ ਚੱਲ ਕੇ ਆ ਰਹੀ ਏ, ਮਾਨੋ ਇਹ ਹਜ਼ਾਰਾਂ ਦੀ ਗਿਣਤੀ ਵਿੱਚ, ਲੱਖਾਂ ਦੀ ਗਿਣਤੀ ਵਿੱਚ ਜੀਵ ਜੰਤੂ ਛੋਟੇ ਹਨ।
1: ਤਜ ਬੇਲਾ ਮਰਿਆਦ ਵਿਸਾਲਾ,
0: ਉਸ ਵੇਲੇ ਮਾਨੋ ਜਿਹੜਾ ਸਮੁੰਦਰ ਹੈ ਆਪਣੀ ਮਰਿਆਦਾ ਨੂੰ, ਕੰਢਿਆਂ ਨੂੰ ਛੱਡ ਕਰਕੇ,
1: ਮਹਾ ਬੇਗ ਤੇ ਜਾਲ,
0: ਬਹੁਤ ਵੱਡੀ ਭਾਰੀ ਤੇਜ਼ੀ ਦੇ ਨਾਲ ਸਮੂਹ ਪਾਸਿਆਂ ਨੂੰ ਫੈਲ ਗਿਆ ਹੈ। ਇਵੇਂ ਕਈ ਮੀਲਾਂ ਵਿੱਚ ਸੈਨਾ ਹੀ ਸੈਨਾ ਹੈ, ਮਾਨੋ ਇਹ ਸਮੁੰਦਰ ਦਾ ਜਲ ਕਿਨਾਰੇ ਛੱਡ ਕੇ ਫੈਲ ਗਿਆ ਹੋਵੇ।
1: ਵੱਡੋ ਤੋਪਖਾਨਾ ਤਬ ਚਾਲਾ,
0: ਬਹੁਤ ਵੱਡਾ ਭਾਰੀ ਤੋਪਖਾਨਾ ਹੈ ਜਿਹੜਾ ਤਿਸ ਵੇਲੇ ਚਲਾ ਦਿੱਤਾ ਹੈ ਜੀਓ।
1: ਤੇ ਜੰਬੂਰੇ ਸ਼ਬਦ ਕਰਾਲਾ,
0: ਤਿਸ ਵੇਲੇ ਜਿਹੜੀਆਂ ਛੋਟੀਆਂ ਤੋਪਾਂ ਨੇ, ਜੰਬੂਰੇ ਜੋ ਊਠਾਂ ਤੇ ਰੱਖ ਕੇ ਚਲਾਈਆਂ ਜਾਂਦੀਆਂ ਨੇ, ਉਹ ਵੀ ਚਲਾ ਦਿੱਤੀਆਂ। ਵੱਡੀਆਂ ਤੋਪਾਂ ਚਲਾ ਦਿੱਤੀਆਂ, ਛੋਟੀਆਂ ਤੋਪਾਂ ਚਲਾ ਦਿੱਤੀਆਂ, ਸਮੂਹ ਦੀਆਂ ਸਮੂਹ ਸਾਰੀਆਂ ਦੀਆਂ ਸਾਰੀਆਂ ਬੜੀ ਤੇਜ਼ੀ ਦੇ ਨਾਲ।
1: ਤੜਫੜ ਤੁਪਕਣ ਕੀ ਵੱਡ ਹੋਈ,
0: ਜਿਹੜੀਆਂ ਤੁਪਕਣ ਬਹੁਤ ਸਾਰੀਆਂ ਬੰਦੂਕਾਂ ਨੇ ਤੜਪੜ, ਉਹਨਾਂ ਦੇ ਨਾਲ ਕਾੜ ਕਾੜ ਗੋਲੀਆਂ ਚੱਲਦੀਆਂ ਨੇ, ਤਾੜ ਤਾੜ ਜਾ ਕੇ ਵੱਜਦੀਆਂ ਨੇ, ਸਾੜ ਸਾੜ ਸੂਰਮਿਆਂ ਦੇ ਸਰੀਰਾਂ ਨੂੰ ਸਾੜਦੀਆਂ ਹਨ।
1: ਨਾਰੇ ਗੋਰਨ ਉੱਡ ਗਏ ਕੋਈ,
0: ਇਸ ਪ੍ਰਕਾਰ ਜਦੋਂ ਗੋਲੀਆਂ ਮਾਰੀਆਂ, ਜਦੋਂ ਗੋਲੇ ਮਾਰੇ, ਬੇਅੰਤ ਸਾਹਮਣੇ ਵਾਲੇ ਸੂਰਮੇ ਗੋਲੀਆਂ ਤੇ ਗੋਲਿਆਂ ਦੇ ਨਾਲ ਉੱਡ ਗਏ।
1: ਸ਼ਾਹੋ ਬਹਾਦਰ ਕੋ ਦਲ ਹਾਲਾ,
0: ਜਦੋਂ ਇਸ ਪ੍ਰਕਾਰ ਤਾਰਾ ਆਜ਼ਮ ਦੇ ਦਲ ਨੇ ਵੱਡਾ ਭਾਰੀ ਹੱਲਾ ਕੀਤਾ ਨਾ, ਇਧਰੋਂ ਬਹਾਦਰ ਸ਼ਾਹ ਦਾ ਦਲ ਜਿਹੜਾ ਸੀ ਉਹ ਹਿੱਲ ਗਿਆ, ਉਸਦੇ ਪੈਰ ਉਖੜ ਗਏ।
1: ਡਰ ਪਿਓ ਔਰ ਅਵਲੋਕ ਵਿਸਾਲਾ,
0: ਇਸ ਪ੍ਰਕਾਰ ਯੁੱਧ ਭੂਮੀ ਵਿੱਚ ਆਪਣੇ ਸੂਰਮਿਆਂ ਨੂੰ ਮਰਦਿਆਂ, ਢੱਠਦਿਆਂ, ਡਿੱਗਦਿਆਂ, ਦੌੜਦਿਆਂ ਦੇਖ ਕੇ ਨਾ, ਬਹਾਦਰ ਸ਼ਾਹ ਦਾ ਹਿਰਦਾ ਬਹੁਤਾ ਹੀ ਡਰ ਗਿਆ।
1: ਹਰਮ ਸਿੰਘ ਬੈਠੋ ਪਿਛਵਾਰੇ,
0: ਸੋ ਇਸ ਪ੍ਰਕਾਰ ਹਾਥੀ ਦੇ ਉੱਪਰ ਬਹਾਦਰ ਸ਼ਾਹ ਬੈਠਾ ਹੈ, ਨਾਲ ਤੇ ਇਸਦੇ ਭਾਈ ਸਾਹਿਬ ਪਿਆਰੇ ਧਰਮ ਸਿੰਘ ਜੀ ਬੈਠੇ ਹੋਏ ਹਨ।
1: ਸੋ ਗੁਰ ਕੀ ਗਾਥ ਉਚਾਰੇ,
0: ਇਸ ਪ੍ਰਕਾਰ ਭਾਈ ਧਰਮ ਸਿੰਘ ਜੀ ਨੂੰ ਤਿਸ ਵੇਲੇ ਬਹਾਦਰ ਸ਼ਾਹ ਆਪਣੇ ਮਨ ਦੀ ਬਿਰਥਾ ਕਹਿਣ ਲੱਗਾ।
1: ਮੈਂ ਪ੍ਰਭ ਬਾਕਨ ਕਰ ਵਿਸ਼ਵਾਸਾ,
0: ਕਹਿਣ ਲੱਗਾ ਪਿਆਰੇ ਭਾਈ ਸਾਹਿਬ ਜੀ, ਮੈਂ ਸਤਿਗੁਰੂ ਗੁਰਦੇਵ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀਆਂ ਦੇ ਬਚਨਾਂ ਦੇ ਉੱਪਰ ਭਰੋਸਾ ਕੀਤਾ ਸੀ।
1: ਨਰਮੇ ਲਗਿਓ ਰਾਜ ਤਰ ਆਸਾ,
0: ਸਤਿਗੁਰਾਂ ਦੀ ਆਸਾ ਧਾਰਨ ਕਰਕੇ ਯੁੱਧ ਲੜਨ ਲੱਗਿਆ ਸੀ ਇਸ ਰਣ ਭੂਮੀ ਦੇ ਅੰਦਰ।
1: ਮੈਂ ਕਹਾਂ ਕਹਾਂ ਮਮ ਭਾਈ,
0: ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਆਏ ਹੀ ਨਹੀਂ, ਉਹਨਾਂ ਨੇ ਬਚਨ ਕੀਤਾ ਸੀ ਯੁੱਧ ਭੂਮੀ ਵਿੱਚ ਆਵਾਂਗੇ, ਜੇ ਸਤਿਗੁਰੂ ਜੀ ਨੇ ਮੈਨੂੰ ਵਿਸ਼ਵਾਸ ਨਾ ਦਿਵਾਇਆ ਹੁੰਦਾ ਤੇ ਮੈਂ ਫਿਰ ਕਿੱਥੇ ਯੁੱਧ ਭੂਮੀ ਵਿੱਚ ਆਉਣਾ ਸੀ, ਕਿੱਥੇ ਮੈਂ ਥੋੜ੍ਹੀ ਸੈਨਾ ਵਾਲਾ ਤੇ ਕਿੱਥੇ ਮੇਰਾ ਵੱਡਾ ਭਰਾ ਜਿਸ ਦੇ ਕੋਲ ਬਹੁਤੀ ਸੈਨਾ ਹੈ,
1: ਸਮੀਪ ਸਗਰੀ ਪ੍ਰਭਤਾਈ,
0: ਜਿਸ ਦੇ ਕੋਲ ਪ੍ਰਭੂ ਸੱਤਾ ਹੋਣ ਕਰਕੇ ਸਾਰੀ ਪ੍ਰਭਤਾਈ ਹੈ, ਖਜ਼ਾਨੇ ਉਸਦੇ ਕੋਲ, ਕਿਲੇ ਉਸਦੇ ਕੋਲ, ਸੈਨਾ ਉਸਦੇ ਕੋਲ, ਦੇਸ਼ ਉਸਦੇ ਕੋਲ, ਸਭ ਕੁਛ ਉਸਦੇ ਕੋਲ ਹੈ।
1: ਅਗਵਾਈ,
0: ਹੁਣ ਤੱਕ ਤਾਂ ਮੈਂ ਉਸਦਾ ਮੁਕਾਬਲਾ ਕਰਦਿਆ ਹੋਇਆ ਅੜ ਕੇ ਲੜਿਆ ਹਾਂ,
1: ਸਤਿਗੁਰੂ ਭਏ ਨ ਆਨ ਸਹਾਈ।
0: ਪਰ ਭਾਈ ਧਰਮ ਸਿੰਘ ਜੀ, ਤੁਸੀਂ ਆਪ ਦੇਖੋ, ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਹੁਣ ਤੱਕ ਵੀ ਯੁੱਧ ਭੂਮੀ ਵਿੱਚ ਮੇਰੀ ਸਹਾਇਤਾ ਕਰਨ ਵਾਸਤੇ ਨਹੀਂ ਆਏ ਹਨ।
1: ਹੋਏ ਦਲੇਰੀ ਦਾ ਕਾ,
0: ਹੁਣ ਬਹਾਦਰ ਸ਼ਾਹ ਦਾ ਮਨ ਡਰ ਗਿਆ, ਕਹਿੰਦਾ ਕਿਤੇ ਇਵੇਂ ਨਾ ਹੋਵੇ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਮੈਨੂੰ ਦਲੇਰੀ ਦੇ ਕਰਕੇ
1: ਮੁਝ ਮਰਵਾਵਾ ਜੰਗ ਕਰੇ ਕਾ,
0: ਮੇਰੇ ਭਰਾ ਦੇ ਨਾਲ ਤਾਰਾ ਆਜ਼ਮ ਦੇ ਨਾਲ ਜੰਗ ਕਰਵਾ ਕੇ ਮੈਨੂੰ ਮਰਵਾਈ ਦੇਣ, ਹੱਲਾ ਸ਼ੇਰੀ ਦੇ ਕਰਕੇ ਕਿਧਰੇ ਮੈਨੂੰ ਮਰਵਾ ਦੇਣ ਦਾ ਹੀ ਸਤਿਗੁਰੂ ਜੀ ਨੇ ਆਪਣਾ ਪ੍ਰੋਗਰਾਮ ਨਾ ਉਲੀਕਿਆ ਹੋਵੇ।
1: ਤਾਂ ਖੁਟਾਈ ਮੂੰਹ ਪਰ ਲਿਆਵਾ,
0: ਸੋ ਇਸ ਵੇਲੇ ਡਰਿਆ ਹੋਇਆ ਕਹਿਣ ਲੱਗਾ ਕਿ ਬਹਾਦਰ ਸ਼ਾਹ ਦੇ ਪਿਤਾ ਔਰੰਗਜ਼ੇਬ ਨੇ ਬੜੀ ਖੁਟਿਆਈ ਕੀਤੀ ਸਤਿਗੁਰੂ ਜੀ ਦੇ ਨਾਲ, ਉਹ ਪਿਤਾ ਦੀ ਖੁਟਿਆਈ। ਬਹਾਦਰ ਸ਼ਾਹ ਕਹਿੰਦਾ ਕਿਧਰੇ ਮੇਰੇ ਉੱਪਰ ਨਾ ਸਤਿਗੁਰੂ ਜੀ ਲੈ ਆਉਣ,
1: ਰੱਛਾ ਹੇਤ ਨਾ ਯਾਂ ਤੇ ਆਵਾ,
0: ਕਿਸੇ ਇਸ ਕਰਕੇ ਹੀ ਰਖਵਾਲੀ ਵਾਸਤੇ ਆਉਂਦੇ ਨਾ ਹੋਣ ਕਿ ਇਸ ਦੇ ਪਿਓ ਨੇ ਬਹੁਤਾ ਵੈਰ ਕੀਤਾ ਗੁਰੂ ਘਰ ਦੇ ਨਾਲ, ਤੇ ਇਸ ਨੂੰ ਮਰਵਾ ਦਈਏ।
1: ਹੱਥ ਜੋਰ ਅਰਦਾਸ ਕਰੀ ਜਾ,
0: ਹੇ ਪਿਆਰੇ ਭਾਈ ਧਰਮ ਸਿੰਘ ਜੀ, ਤੁਸੀਂ ਮੇਰੇ ਤੇ ਕਿਰਪਾ ਕਰੋ, ਸਤਿਗੁਰੂ ਜੀ ਦੇ ਸਨਮੁਖ ਅਰਦਾਸ ਕਰੋ ਆਪਣੇ ਦੋਵੇਂ ਹੱਥ ਜੋੜ ਕਰਕੇ,
1: ਗੁਰੂ ਦਾਸ ਲਖ ਲੀਜਾ,
0: ਐਵੇਂ ਅਰਦਾਸ ਕਰੋ ਸੱਚੇ ਪਾਤਸ਼ਾਹ ਬਹਾਦਰ ਸ਼ਾਹ ਨੂੰ ਆਪਣਾ ਦਾਸ ਜਾਣ ਕੇ ਆਕ ਕਰਕੇ ਪਹੁੰਚ ਕੇ ਸਹਾਇਤਾ ਕਰੋ।
1: ਧਰਮ ਸਿੰਘ ਕਹੇ ਧੀਰਜ ਦੀਨਾ,
0: ਪਿਆਰੇ ਭਾਈ ਧਰਮ ਸਿੰਘ ਜੀ ਨੇ ਐਵੇਂ ਕਹਿ ਕਰਕੇ ਬਹਾਦਰ ਸ਼ਾਹ ਨੂੰ ਧੀਰਜ ਦਿੱਤਾ।
1: ਬਨੋ ਸੁਚੇਤ ਨਾ ਕਰ ਮਨ ਦੀਨਾ,
0: ਕਹਿਣ ਲੱਗੇ ਬਹਾਦਰ ਸ਼ਾਹ ਤਕੜਾ ਹੋ, ਸਾਵਧਾਨ ਹੋ, ਮਨ ਵਿੱਚ ਇੰਨੀ ਕਮਜ਼ੋਰੀ ਨਾ ਲੈ ਕੇ ਆਉਣਾ ਕਰ।
1: ਕਰਿਓ ਭੇਰ ਗਾਢੋ ਜਬ ਆਏ,
0: ਸਤਿਗੁਰੂ ਜੀ ਨੇ ਬਚਨ ਕੀਤਾ, ਜਦੋਂ ਗੂੜਾ ਵੱਡਾ ਭਾਰੀ ਭੇੜ, ਵੱਡਾ ਭਾਰੀ ਮੁਕਾਬਲਾ ਯੁੱਧ ਭੂਮੀ ਵਿੱਚ ਮੱਚ ਜਾਵੇਗਾ,
1: ਸਤਿਗੁਰੂ ਸਹਾਇ,
0: ਤੁਰੰਤ ਸਤਿਗੁਰੂ ਜੀ ਆ ਕਰਕੇ ਸਹਾਇਕ ਬਣ ਕੇ ਸਹਾਇਤਾ ਕਰਨਗੇ।
1: ਕਪਟ ਨਾ ਕਰਹਿ ਦਾਸ ਕੇ ਸੰਗ,
0: ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਸੁਭਾਅ ਨਹੀਂ ਕਪਟ ਕਰਨਾ, ਇਹ ਵਲ ਛਲ ਕਰਨਾ, ਇਹ ਕਪਟ ਕਰਨੇ ਤੇਰੇ ਪਿਤਾ ਦਾ ਸੁਭਾਅ ਸੀ। ਸਤਿਗੁਰੂ ਸੱਚੇ ਪਾਤਸ਼ਾਹ ਜੀ ਵਲ ਛਲ ਕਰਨਾ ਤੇ ਜਾਣਦੇ ਹੀ ਨਹੀਂ, ਆਪਣੇ ਦਾਸਾਂ ਦੇ ਨਾਲ ਕਦੇ ਵੀ ਕਪਟ ਨਹੀਂ ਕਰਦੇ, ਤੂੰ ਦਾਸ ਹੋਇਆ ਹੈ ਫਿਰ ਤੇਰੇ ਨਾਲ ਕਿਉਂ ਕਪਟ ਕਰਨਗੇ।
1: ਜਿਉਂ ਕਿਉਂ ਤੋਹੇ ਜਿਤਾਵਾ ਜੰਗ,
0: ਆਪਣੇ ਮਨ ਦੇ ਵਿੱਚ ਪੱਕਾ ਇਹ ਨਿਸ਼ਚਾ ਧਾਰਨ ਕਰ ਲੈ, ਜਿਵੇਂ ਕਿਵੇਂ ਵੀ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਤੈਨੂੰ ਜ਼ਰੂਰ ਬਰ ਜ਼ਰੂਰ ਜੰਗ ਜਿਤਾਉਣਗੇ। ਇਸ ਵੇਲੇ ਬਹਾਦਰ ਸ਼ਾਹ ਕਹਿਣ ਲੱਗਾ, ਭਾਈ ਸਾਹਿਬ ਜੀ ਹੁਣ ਸਹਾਇਤਾ ਦਾ ਸਮਾਂ ਹੈ,
1: ਤਬ ਡੇਰਾ ਲੁੱਟ ਕਰ ਜਾਏ,
0: ਕਿਧਰੇ ਐਸਾ ਨਾ ਹੋਵੇ ਮੇਰਾ ਡੇਰਾ ਹੀ ਕਿਧਰੇ ਲੁੱਟਿਆ ਨਾ ਜਾਵੇ, ਜਿਵੇਂ ਫੌਜਾਂ ਚੜ੍ਹਦੀਆਂ ਆਉਂਦੀਆਂ ਨੇ ਮੇਰੇ ਡੇਰੇ ਤੱਕ ਪੁੱਜ ਨਾ ਜਾਣ।
1: ਦੇਖੋ ਪਰਿਓ ਜੋਰ ਅਵਰਨ ਕੋ,
0: ਹੇ ਭਾਈ ਧਰਮ ਸਿੰਘ ਜੀ ਤੁਸੀਂ ਆਪ ਵੀ ਤੇ ਯੁੱਧ ਭੂਮੀ ਵੱਲ ਵੇਖੋ ਨਾ, ਔਰ ਸਾਹਮਣੇ ਤੱਕੋ ਦੁਸ਼ਮਣਾਂ ਦਾ, ਸਾਡੀ ਫੌਜ ਦੇ ਉੱਪਰ ਵੱਡਾ ਭਾਰੀ ਕਿਵੇਂ ਜ਼ੋਰ ਪੈ ਗਿਆ ਹੈ। ਤਾਰਾ ਆਜ਼ਮ ਦੇ ਦੁਸ਼ਮਣਾਂ ਨੇ ਜਿਵੇਂ ਬੱਦਲਾਂ ਦੀਆਂ ਕਾਲੀਆਂ ਘਟਾਵਾਂ ਚੜ੍ਹ ਕੇ ਆਉਂਦੀਆਂ ਨੇ ਨਾ, ਇਵੇਂ ਇਸ ਦੇ ਫੌਜੀ ਦਲ ਚੜ੍ਹ ਕੇ ਆਏ ਨੇ ਘਟਾਵਾਂ ਦੀ ਨਿਆਈ ਤੇ ਵੱਡਾ ਹੱਲਾ ਕੀਤਾ ਹੈ।
1: ਆਜ਼ਮ ਵਿੱਚ ਖਰੋਵਾ,
0: ਸਾਰਿਆਂ ਦੇ ਉਤਸ਼ਾਹ ਨੂੰ ਹੌਸਲੇ ਨੂੰ ਵਧਾਉਣ ਵਾਸਤੇ ਤਾਰਾ ਆਜ਼ਮ ਵਿੱਚ ਖਲੋਤਾ ਹੈ।
1: ਮਰਾਵਨ ਪਰ ਕ੍ਰੋਧਤ ਹੋ,
0: ਤੇ ਜਿਹੜਾ ਆਪਣੇ ਆ ਵਜ਼ੀਰਾਂ ਦੇ ਉੱਪਰ, ਉਮਰਾਵਾਂ ਦੇ ਉੱਪਰ, ਸੈਨਾ ਪਤੀਆਂ ਦੇ ਉੱਪਰ ਬਹੁਤਾ ਕ੍ਰੋਧਵਾਨ ਹੋਇਆ ਹੈ।
1: ਮਮ ਚੰਮੂ ਵਿਚਾਰੀ,
0: ਉਸਦਾ ਇਹ ਵੱਡਾ ਭਾਰੀ ਸੈਨਾ ਦਲ ਸਮੁੰਦਰ ਵਾਂਗੂ ਚੜਿਆ ਆ ਰਿਹਾ, ਬੱਦਲਾਂ ਦੀਆਂ ਘਟਾਵਾਂ ਵਾਂਗੂ ਚੜਿਆ ਆ ਰਿਹਾ, ਮੇਰਾ ਛੋਟਾ ਜਿਹਾ ਸੈਨਾ ਦਲ ਉਸਦੇ ਸਾਹਮਣੇ ਕਿਵੇਂ ਖੜੇਗਾ।
1: ਆਟੇ ਮਹਿਲਾਵਣ ਵਿਚਾਰੀ,
0: ਤੇ ਭਾਈ ਸਾਹਿਬ ਤੁਸੀਂ ਆਪ ਹੀ ਵਿਚਾਰ ਕੇ ਦੇਖੋ, ਇਹ ਛੋਟਾ ਜਿਹਾ ਮੇਰਾ ਸੈਨਾ ਦਲ ਤੇ ਇਵੇਂ ਜਿਵੇਂ ਆਟੇ ਵਿੱਚ ਲੂਣ ਹੁੰਦਾ ਹੈ, ਲੂਣ ਵਾਲੇ ਪ੍ਰਸ਼ਾਦੇ ਪਕਾਏ ਜਾਣ, ਆਟਾ ਜ਼ਿਆਦਾ ਤੇ ਲੂਣ ਬੜਾ ਥੋੜਾ ਜਿਹਾ ਪਾਇਆ ਜਾਂਦਾ, ਇਵੇਂ ਬਹੁਤ ਵੱਡੀ ਭਾਰੀ ਸੈਨਾ ਜਿਹੜੀ ਉਹ ਤਾਰਾ ਆਜ਼ਮ ਦੀ ਹੈ ਜੋ ਆਟੇ ਦੀ ਨਿਆਈ ਹੈ, ਤੇ ਮੇਰੀ ਸੈਨਾ ਬਹਾਦਰ ਸ਼ਾਹ ਕਹਿੰਦਾ ਬੜੀ ਛੋਟੀ ਹੈ ਜੋ ਆਟੇ ਵਿੱਚ ਲੂਣ ਦੀ ਨਿਆਈ ਹੈ।
1: ਆਪ ਜੇ ਹੋਏ ਪਲਾਇਨ ਸੈਨਾ,
0: ਤੇ ਭਾਈ ਸਾਹਿਬ ਜੀ ਵੱਡੇ ਭਾਰੀ ਸੈਨਾ ਦਲ ਤੋਂ ਭਾਂਜ ਖਾ ਕੇ ਜੇ ਇੱਕ ਵਾਰ ਮੇਰੀ ਸੈਨਾ ਹੁਣ ਯੁੱਧ ਭੂਮੀ ਚੋਂ ਦੌੜ ਗਈ,
1: ਬਹਰ ਉਪਾਏ ਬਨਤ ਕਿਮ ਹੈ ਨਾ,
0: ਤੇ ਫਿਰ ਮੁੜ ਕੇ ਕੱਲ ਨੂੰ ਇਸ ਸੈਨਾ ਨੂੰ ਮੋੜ ਕੇ ਜੰਗ ਵਿੱਚ ਲੈ ਆਵਾਂ, ਫਿਰ ਇਹ ਹੋਣਾ ਹੀ ਨਹੀਂ, ਹੌਸਲੇ ਪਸਤ ਹੋ ਜਾਣਗੇ, ਫੌਜ ਦੇ ਹੌਸਲੇ ਟੁੱਟ ਜਾਣਗੇ, ਫਿਰ ਦੁਬਾਰਾ ਯੁੱਧ ਲੜਾਉਣ ਦਾ ਕੋਈ ਉਪਾਅ ਨਹੀਂ ਬਣੇਗਾ।
1: ਅਰਦਾਸ ਜੁਗਮ ਕਰ ਜੋਰ।
0: ਇਸ ਕਰਕੇ ਭਾਈ ਸਾਹਿਬ ਜੀ ਮੇਰੀ ਬੇਨਤੀ ਤੁਸੀਂ ਮੰਨੋ ਤੇ ਦੋਵੇਂ ਹੱਥ ਜੋੜ ਕੇ ਸਤਿਗੁਰੂ ਕਲਗੀਧਰ ਸਾਹਿਬ ਜੀਆਂ ਦੇ ਸਨਮੁਖ ਅਰਦਾਸ ਕਰੋ।
1: ਰੱਬ ਜੀ ਪਹੁੰਚੇ ਘਲ ਹੈ ਜੋਰ।
0: ਤੇ ਗਰੀਬ ਨਿਵਾਜ ਜੀ ਨੂੰ ਬੇਨਤੀ ਕਰੋ, ਪ੍ਰਭੂ ਜੀ ਪਰਮੇਸ਼ਰ ਜੀ ਯੁੱਧ ਭੂਮੀ ਦੇ ਵਿੱਚ ਪਹੁੰਚੋ ਤੇ ਆ ਕੇ ਘਮਸਾਨ ਦਾ ਯੁੱਧ ਲੜਨਾ ਕਰੋ।
1: ਤਾਰਾ ਆਜਮ ਕੋ ਸੰਘਾਰਾ।
0: ਭਾਈ ਸਾਹਿਬ ਬੇਨਤੀ ਕਰੋ ਸਤਿਗੁਰੂ ਸਾਹਿਬ ਜੀ ਆ ਕਰਕੇ ਤਾਰਾ ਆਜ਼ਮ ਨੂੰ ਯੁੱਧ ਭੂਮੀ ਵਿੱਚ ਮਾਰ ਦੇਣ।
1: ਉਮਰਾਵ ਹੇ ਕਰ ਹਾਰਾ।
0: ਜਦੋਂ ਤਾਰਾ ਆਜ਼ਮ ਨੂੰ ਮਰਿਆ ਦੇਖਣਗੇ ਤੇ ਸਾਰੇ ਉਮਰਾਵ ਹਾਰ ਜਾਣਗੇ।
1: ਧਰਮ ਸਿੰਘ ਅਰਦਾਸ ਬਖਾਨੀ।
0: ਜਦੋਂ ਭਾਈ ਧਰਮ ਸਿੰਘ ਜੀ ਨੇ ਦੇਖਿਆ ਨਾ ਬਹਾਦਰ ਸ਼ਾਹ ਦਾ ਮਨ ਤੇ ਕੱਚੇ ਪਾਰੇ ਵਾਂਗੂ ਡੋਲੀ ਜਾਂਦਾ, ਪਿੱਪਲ ਦੇ ਸਿਰੇ ਦੀ ਕੁਰੁੰਬਲੀ ਵਾਂਗੂ ਡੋਲੀ ਜਾਂਦਾ, ਦੀਵੇ ਦੀ ਲਾਟ ਵਾਂਗੂ, ਮੋਮਬੱਤੀ ਦੀ ਲਾਟ ਵਾਂਗੂ ਇਸ ਦਾ ਮਨ ਤੇ ਸਥਿਰ ਹੁੰਦਾ ਹੀ ਨਹੀਂ, ਡੋਲੀ ਜਾਂਦਾ। ਤੇ ਇਸ ਵੇਲੇ ਧਰਮ ਸਿੰਘ ਅਰਦਾਸ ਬਖਾਨੀ, ਪਿਆਰੇ ਭਾਈ ਸਾਹਿਬ ਭਾਈ ਧਰਮ ਸਿੰਘ ਸਾਹਿਬ ਜੀਆਂ ਨੇ ਸਤਿਗੁਰੂ ਕਲਗੀਧਰ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਧਿਆਨ ਧਰ ਕੇ ਸਤਿਗੁਰਾਂ ਦੇ ਸਨਮੁਖ ਅਰਦਾਸ ਬੇਨਤੀ ਕੀਤੀ ਹੈ।
1: ਰੱਛਾ ਸਮਾ ਮਹਾਨੀ।
0: ਹੇ ਸ੍ਰੀ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ, ਹੁਣ ਯੁੱਧ ਭੂਮੀ ਦੇ ਅੰਦਰ ਮਹਾਨ ਰੱਖਿਆ ਕਰਨੇ ਦਾ ਸਮਾਂ ਆ ਬਣਿਆ ਹੈ।
1: ਸੇਵਕ ਜਾਨੋ ਬਨੋ ਸਹਾਈ।
0: ਮਹਾਰਾਜ ਬਹਾਦਰ ਸ਼ਾਹ ਨੂੰ ਆਪਣਾ ਸੇਵਕ ਜਾਣ ਕੇ ਇਸ ਦੀ ਸਹਾਇਤਾ ਬਣਾ ਕਰਕੇ ਕਰਨੀ ਕਰੋ।
1: ਬਿਰਧ ਸੰਭਾਲੋ ਆਪਨ ਆਏ।
0: ਤੇ ਮਹਾਰਾਜ ਆਪਣਾ ਬਿਰਧ ਆ ਕੇ ਸੰਭਾਲੋ, ਆਪ ਜੀਆਂ ਨੇ ਬਚਨ ਇਸ ਨੂੰ ਰਖਵਾਲੀ ਦਾ ਦਿੱਤਾ ਹੈ।
1: ਕਹ ਮਸਤਕ ਦੂ ਨਿਵਾਏ।
0: ਇਸ ਪ੍ਰਕਾਰ ਭਾਈ ਸਾਹਿਬ ਜੀ ਨੇ ਬੇਨਤੀ ਕੀਤੀ ਤੇ ਭਾਈ ਸਾਹਿਬ ਜੀ ਨੇ ਸਤਿਗੁਰੂ ਜੀ ਦੇ ਸਨਮੁਖ ਸੀਸ ਝੁਕਾਇਆ। ਬਹਾਦਰ ਸ਼ਾਹ ਨੇ ਵੀ ਸਤਿਗੁਰੂ ਜੀ ਦੇ ਅੱਗੇ ਸੀਸ ਝੁਕਾਇਆ ਹੈ।
1: ਹਿਰਦੇ ਬੜ ਚਿੰਤਾ ਉਪਾਏ।
0: ਤੇ ਇਸ ਵੇਲੇ ਬਹਾਦਰ ਸ਼ਾਹ ਦੇ ਹਿਰਦੇ ਦੇ ਅੰਦਰ ਵੱਡੀ ਭਾਰੀ ਚਿੰਤਾ ਉਪਜ ਰਹੀ ਸੀ।
1: ਸਭ ਦਿਸ ਦ੍ਰਿਸ਼ਟ ਚਲਾ।
0: ਤੇ ਯੁੱਧ ਭੂਮੀ ਵਿੱਚ ਕਦੇ ਇੱਧਰ ਕਦੇ ਉੱਧਰ, ਕਦੇ ਖੱਬੇ ਕਦੇ ਸੱਜੇ, ਕਦੇ ਅੱਗੇ ਕਦੇ ਪਿੱਛੇ ਆਪਣੀ ਦ੍ਰਿਸ਼ਟੀ ਭਜਾਉਂਦਾ ਹੈ, ਦ੍ਰਿਸ਼ਟੀ ਲਾਉਂਦਾ ਹੈ, ਨਜ਼ਰ ਨਾਲ ਤੱਕਦਾ ਹੈ ਕਿ ਸਤਿਗੁਰੂ ਜੀ ਕਿਸੇ ਪਾਸੇ ਨਜ਼ਰ ਆਉਂਦੇ ਹਨ ਜਾਂ ਨਹੀਂ।
1: ਹਮਲਾ ਕਰਿਓ ਚੜਿਓ ਦਲ ਆਵਾ।
0: ਸਾਹਮਣੇ ਦੇਖਦਾ ਤਾਰਾ ਆਜ਼ਮ ਦਾ ਵੱਡਾ ਭਾਰੀ ਦਲ ਹਮਲਾ ਕਰਕੇ ਚੜਿਆ ਆ ਰਿਹਾ ਹੈ।
1: ਸਨੇ ਦਲ ਹਟਦ ਪਲਾਵਾ।
0: ਤੇ ਹੌਲੀ ਹੌਲੀ ਜਿਹੜਾ ਦਲ ਹੈ ਉਹ ਹਟਦਾ ਜਾਂਦਾ ਹੈ, ਭੱਜਦਾ ਜਾਂਦਾ ਹੈ।
1: ਸੰਸਾਰ ਬਹੁ ਉਪਜਾਵਾ।
0: ਜਿਵੇਂ ਜਿਵੇਂ ਬਹਾਦਰ ਸ਼ਾਹ ਦਾ ਦਲ ਭੱਜਦਾ ਜਾਂਦਾ ਹੈ, ਤੇਵੇਂ ਤੇਵੇਂ ਬਹਾਦਰ ਸ਼ਾਹ ਦੇ ਮਨ ਦੇ ਅੰਦਰ ਸੰਸੇ ਬਹੁਤੇ ਉਪਜਦੇ ਹਨ।
1: ਨਿਸ਼ਚੈ ਕਰਤ ਆਜ ਨਹਿ ਬਚਾਉ।
0: ਤੇ ਮਨ ਦੇ ਵਿੱਚ ਬਹਾਦਰ ਸ਼ਾਹ ਨੇ ਫਿਰ ਨਿਸ਼ਚਾ ਕਰ ਲਿਆ, ਕਹਿੰਦਾ ਅੱਜ ਨਹੀਂ ਮੈਂ ਬਚਦਾ, ਅੱਜ ਜ਼ਰੂਰ ਪਰ ਜ਼ਰੂਰ ਮੈਂ ਮਾਰਿਆ ਜਾਵਾਂਗਾ।
1: ਸੰਘਰ ਮਚੋ ਬੀਚ ਹੀ ਪਚਾਉ।
0: ਵੱਡਾ ਭਾਰੀ ਯੁੱਧ ਮਚਿਆ ਹੋਇਆ ਹੈ, ਇਸ ਯੁੱਧ ਵਿੱਚ ਮੈਂ ਮਚ ਜਾਵਾਂਗਾ, ਪਚ ਜਾਵਾਂਗਾ, ਮਾਰਿਆ ਜਾਵਾਂਗਾ।
1: ਮੋਹਿ ਆਸ ਸਤਿਗੁਰ ਇੱਕ ਕੇਰੀ।
0: ਤੇ ਮਨ ਵਿੱਚ ਸੋਚਦਾ ਮੈਨੂੰ ਹੁਣ ਕੇਵਲ ਤਾਂ ਕੇਵਲ ਇੱਕੋ ਇੱਕ ਸਤਿਗੁਰੂ ਕਲਗੀਧਰ ਸਾਹਿਬ ਜੀ ਦੀ ਆਸ ਹੈ।
1: ਚਾਹੇ ਲਾਜ ਨਿਭਾ ਹੈ ਮੇਰੀ।
0: ਤੇ ਸਤਿਗੁਰੂ ਜੀ ਯੁੱਧ ਭੂਮੀ ਵਿੱਚ ਪਹੁੰਚਣ ਤੇ ਪਹੁੰਚ ਕੇ ਮੇਰੀ ਲਾਜ ਨਿਭਾ ਲੈਣ।
1: ਬਾਰ ਬਾਰ ਸਿਮਰਨ ਉਰ ਧਰੇ।
0: ਇਵੇਂ ਬਹਾਦਰ ਸ਼ਾਹ ਬਾਰ ਬਾਰ ਆਪਣੇ ਹਿਰਦੇ ਵਿੱਚ ਸਤਿਗੁਰੂ ਜੀ ਦਾ ਸਿਮਰਨ ਕਰਦਾ ਤੇ ਧਿਆਨ ਧਰਦਾ ਹੈ।
1: ਬਾਰ ਬਾਰ ਬੰਦਨ ਕੋ ਕਰੇ।
0: ਤੇ ਬਾਰ ਬਾਰ ਸਤਿਗੁਰਾਂ ਨੂੰ ਸਨਮੁਖ ਜਾਣ ਕੇ ਚਰਨਾਂ ਤੇ ਨਮਸਕਾਰ ਕਰਦਾ ਹੈ।
1: ਕਸ਼ਟ ਖਾਏ ਅਬ ਸੈਨਾ।
0: ਤੇ ਇਸ ਪ੍ਰਕਾਰ ਬੇਨਤੀਆਂ ਕਰਦਾ ਸੱਚੇ ਪਾਤਸ਼ਾਹ, ਹੁਣ ਤਾਂ ਮੇਰੀ ਸੈਨਾ ਸ਼ਿਕਸਤ ਖਾ ਕੇ ਚੱਲੀਏ, ਭਾਂਜ ਖਾ ਕੇ ਚੱਲੀਏ, ਹਾਰ ਖਾ ਕੇ ਦੌੜ ਚੱਲੀ ਹੈ।
1: ਤੇ
0: ਦੁਸ਼ਮਣਾਂ ਦੇ ਵੱਡੇ ਭਾਰੀ ਦਲ ਨੂੰ ਦੇਖ ਕੇ ਨਾ ਬਹਾਦਰ ਸ਼ਾਹ ਦੇ ਹਿਰਦੇ ਵਿੱਚ ਧੀਰਜ ਨਹੀਂ ਆਉਂਦੀ ਹੈ।
1: ਇਤਨੇ ਮਹਿ ਗੁਰ ਦਈ ਦਿਖਾਏ।
0: ਇੰਨੇ ਸਮੇਂ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕਰ ਦਿੱਤੀ ਏ ਇਸ ਦੀਆਂ ਚਿੰਤਾ ਮੇਟਣ ਵਾਸਤੇ, ਦੀਨ ਹੋਏ ਨੂੰ ਰਾਜ ਦੇਣ ਵਾਸਤੇ, ਸ਼ਰਨ ਪਏ ਦੀ ਲੱਜਾ ਰੱਖਣ ਵਾਸਤੇ, ਦਰ ਆਏ ਦੀ ਬਾਂਹ ਫੜਨ ਵਾਸਤੇ ਸਤਿਗੁਰੂ ਕਲਗੀਧਰ ਸਾਹਿਬ ਸੱਚੇ ਪਾਤਸ਼ਾਹ ਜੀਆਂ ਨੇ ਯੁੱਧ ਭੂਮੀ ਵਿੱਚ ਆਣ ਦਰਸ਼ਨ ਦਿੱਤੇ ਹਨ।
1: ਸੰਗ ਸ਼ਹੀਦਨ ਦਲ ਸਮਦਾਈ।
0: ਤੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੇ ਨਾਲ ਸ਼ਹੀਦ ਸਿੰਘਾਂ ਦਾ ਬਹੁਤ ਵੱਡਾ ਭਾਰੀ ਦਲ ਹੈ।
1: ਰਿੰਦ ਨਿਸ਼ਾਨਨ ਫਰਰੇ ਛੂਟੇ।
0: ਤੇ ਸ਼ਹੀਦ ਸਿੰਘਾਂ ਨੇ ਬਹੁਤ ਸਾਰੇ ਨਿਸ਼ਾਨ ਸਾਹਿਬ ਫੜੇ ਹੋਏ ਨੇ, ਜਿਨ੍ਹਾਂ ਦੇ ਫਰਰੇ ਝੂਲ ਰਹੇ ਹਨ।
1: ਬਾਰ ਬਾਜ ਜਨ ਟੂਟਾ।
0: ਸਤਿਗੁਰੂ ਜੀ ਸ਼ਹੀਦ ਸਿੰਘਾਂ ਦੇ ਨਾਲ ਇੱਕੇ ਵਾਰ ਯੁੱਧ ਭੂਮੀ ਵਿੱਚ ਬਾਜਾਂ ਵਾਂਗੂ ਟੁੱਟ ਕੇ ਪੈ ਗਏ। ਮਾਨੋ ਚਿੜੀਆਂ ਦੀ ਉਡਾਰ ਦੇ ਉੱਪਰ ਬਾਜ ਟੁੱਟ ਕੇ ਪਏ ਹੋਣ। ਇਵੇਂ ਸਤਿਗੁਰੂ ਜੀ ਤੇ ਸ਼ਹੀਦ ਸਿੰਘ ਤਾਰਾ ਆਜ਼ਮ ਦੀ ਫੌਜ ਦੇ ਉੱਪਰ ਪੈ ਗਏ।
1: ਸਿੰਘ ਅਵਲੋਕਤ ਬੋਲਾ,
0: ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਸ਼ਹੀਦਾਂ ਸਿੰਘਾਂ ਦੇ ਸਮੇਤ ਭਾਈ ਧਰਮ ਸਿੰਘ ਜੀ ਨੇ ਦੇਖਿਆ, ਦਰਸ਼ਨ ਕਰਕੇ ਬਹਾਦਰ ਸ਼ਾਹ ਦੇ ਤਾਂ ਹੀ ਬੋਲਿਆ।
1: ਸ਼ਾਹੋ ਤਿਆਗ ਉਰ ਹੌਲਾ,
0: ਕਹਿਣਾ ਕੀਤਾ ਬਾਦਸ਼ਾਹ ਆਹ ਦੇਖ ਸਤਿਗੁਰੂ ਜੀ ਦੇ ਦਰਸ਼ਨ ਕਰ, ਸਤਿਗੁਰੂ ਜੀ ਆਣ ਪੁੱਜੇ ਨੇ, ਜੋ ਤੇਰੇ ਚਿੱਤ ਦਾ ਹੌਲਾਪਨ ਸੀ ਹੌਲਾ ਚਿੱਤ ਨੂੰ ਕਰਨਾ ਤੂੰ ਛੱਡ ਦੇ,
1: ਦਰਸ਼ਨ ਕਰ ਹੋ ਨਮੋ ਕਰ ਜੋਰ,
0: ਕਰ ਲੈ ਸਤਿਗੁਰਾਂ ਦੇ ਦਰਸ਼ਨ ਤੇ ਦੋਵੇਂ ਹੱਥ ਜੋੜ ਕੇ ਨਮਸਕਾਰ ਕਰ।
1: ਸੰਗ ਸ਼ਹੀਦਨ ਕੋ ਦਲ ਜੋਰ,
0: ਸਤਿਗੁਰੂ ਸੱਚੇ ਪਾਤਸ਼ਾਹ ਜੀ ਸ਼ਹੀਦਾਂ ਸਿੰਘਾਂ ਦਾ ਦਲ ਜੋੜ ਕੇ ਇਕੱਠਾ ਕਰਕੇ ਨਾਲ ਲੈ ਕੇ ਆਏ ਹਨ। ਦਲ ਜੋਰ, ਸ਼ਹੀਦਾਂ ਸਿੰਘਾਂ ਦਾ ਦਲ ਆਇਆ ਹੈ ਜਿਸ ਨੇ ਦੁਸ਼ਮਣ ਦੇ ਦਲਾਂ ਦੇ ਉੱਪਰ ਜ਼ੋਰ ਪਾ ਲਿਆ, ਦਬਾ ਲਿਆ ਹੈ।
1: ਬਾਨ ਕਰ ਤਹਰਨ ਕਰੇ,
0: ਤੇ ਸਾਰੇ ਦਲ ਨੇ ਬਲ ਦੇ ਨਾਲ ਤੀਰ ਕਮਾਨਾਂ ਦੇ ਚਿੱਲਿਆਂ ਦੇ ਉੱਪਰ ਤੀਰ ਧਾਰਨ ਕੀਤੇ ਹੋਏ ਨੇ।
1: ਬਿਖਾ ਪ੍ਰਬਲਤਾ ਭਰੇ,
0: ਯੁੱਧ ਭੂਮੀ ਦੇ ਅੰਦਰ ਵੱਡੀ ਭਾਰੀ ਪ੍ਰਬਲਤਾ ਦੇ ਨਾਲ ਭਰੇ ਹੋਏ ਆਏ ਹਨ।
1: ਮਨੋ ਕਰਨ ਮਹਿ ਅੰਮ੍ਰਿਤ ਪਾਇਓ,
0: ਜਦੋਂ ਇਹ ਵਚਨ ਕੰਨਾਂ ਦੇ ਨਾਲ ਭਾਈ ਧਰਮ ਸਿੰਘ ਜੀਆਂ ਦੇ ਸੁਣੇ ਨੇ ਨਾ ਬਹਾਦਰ ਸ਼ਾਹ ਨੇ, ਮਾਨੋ ਇਹ ਬਚਨ ਨਹੀਂ ਕੰਨਾਂ ਚ ਪਾਏ, ਕੰਨਾਂ ਵਿੱਚ ਅੰਮ੍ਰਿਤ ਕਿਸੇ ਨੇ ਪਾ ਦਿੱਤਾ ਹੋਵੇ।
1: ਪ੍ਰਾਣ ਹਨ ਤੇ ਤੁਰਤ ਜਿਵਾਇਓ,
0: ਆਪਣੇ ਪ੍ਰਾਣਾਂ ਦਾ ਸੰਸਾ ਲੱਗਿਆ ਸੀ ਕਿ ਜਾਨ ਨਹੀਂ ਬਚਣੀ, ਮਾਨੋ ਹੁਣ ਜਿਉਂਦਾ ਹੋ ਗਿਆ, ਮੌਤ ਦਾ ਡਰ ਮੁੱਕ ਗਿਆ।
1: ਸ੍ਰੀ ਗੁਰੂ ਗੋਬਿੰਦ ਸਿੰਘ ਹਠੀਲਾ,
0: ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਵੱਡੇ ਭਾਰੀ ਹੱਠ ਵਾਲੇ ਆਤਰਥੀ ਯੋਧੇ ਸੂਰਮੇ ਹਨ।
1: ਦਰਸ਼ਨ ਕਰਿਓ ਵਿਸ਼ਾਲ ਸ਼ਬੀਲਾ,
0: ਤੇ ਸੁੰਦਰ ਸ਼ਬੀਲੇ ਸਤਿਗੁਰੂ ਸੱਚੇ ਪਾਤਸ਼ਾਹ ਜੀਆਂ ਦੇ ਵੱਡੇ ਭਾਰੀ ਸੁੱਖਾਂ ਨੂੰ ਦੇਣ ਵਾਲੇ ਦਰਸ਼ਨ ਬਹਾਦਰ ਸ਼ਾਹ ਨੇ ਕੀਤੇ।
1: ਧਨੁਕ ਪੰਜ ਤਰ ਸੰਧੇ ਤੀਰ,
0: ਕੀ ਤੱਕਦਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਧਨੁਖ ਦੀ ਤੰਦੀ ਦੇ ਉੱਪਰ ਤੀਰ ਰੱਖ ਕੇ ਬਾਗੜ ਨੂੰ ਉਂਗਲ ਤੇ ਅੰਗੂਠੇ ਦੇ ਨਾਲ ਸੰਧਿਆ ਹੋਇਆ ਹੈ, ਤੀਰ ਨੂੰ ਕੱਸਿਆ ਹੋਇਆ ਹੈ ਤੀਰ ਨੂੰ।
1: ਮਾਰਿਓ ਚਹਿ ਰਿਪਹਿ ਬਰ ਬੀਰ,
0: ਜਿਹੜੇ ਸਤਿਗੁਰੂ ਜੀ ਦੁਸ਼ਮਣਾਂ ਦੇ ਵਿੱਚ ਵੱਡੇ ਬੀਰ ਬਹਾਦਰ ਸੂਰਮਿਆਂ ਨੂੰ ਵਿਰੋਧੀਆਂ ਨੂੰ ਮਾਰ ਦੇਣਾ ਚਾਹੁੰਦੇ ਹਨ।
1: ਲੱਗੀ ਕਾਨ ਚੁਟਕੀ ਇੱਕ ਕਰਕੀ,
0: ਚੁਟਕੀ ਕਿਹਾ ਜਾਂਦਾ ਅੰਗੂਠੇ ਤੇ ਉਂਗਲ ਨੂੰ ਮਿਲਾਉਣਾ ਜੋੜਨਾ, ਇਸ ਨੂੰ ਚੁਟਕੀ ਕਿਹਾ ਜਾਂਦਾ। ਜਿਹੜਾ ਤੀਰ ਉਹ ਚੁਟਕੀ 'ਚ ਹੀ ਫੜਿਆ ਜਾਂਦਾ, ਤੀਰ ਦੀ ਬਾਗੜ ਤੰਦੀ 'ਤੇ ਰੱਖ ਕੇ ਨਾ ਪੰਚ 'ਤੇ ਰੱਖ ਕੇ ਚੁਟਕੀ ਨਾ ਫੜ ਕੇ ਫਿਰ ਕੰਨ ਤੱਕ ਖਿੱਚਿਆ ਜਾਂਦਾ। ਇਵੇਂ ਜਿਹੜੀ ਚੁਟਕੀ ਹੈ ਜਿਸ ਦੇ ਵਿੱਚ ਤੀਰ ਦੀ ਬਾਗੜ ਧਨੁੱਖ ਦੇ ਚਿੱਲੇ 'ਤੇ ਚੜਾ ਕੇ ਖਿੱਚਿਆ ਹੋਇਆ ਹੈ, ਸਤਿਗੁਰੂ ਜੀ ਦੀ ਉਹ ਚੁਟਕੀ ਸੱਜਾ ਹਸਤ ਕਮਲ ਕੰਨ ਤੱਕ ਪੁੱਜਿਆ ਹੋਇਆ, ਕੰਨ ਨੂੰ ਲੱਗਾ ਹੈ।
1: ਦੂਜੀ ਮੁਸ਼ਟ ਤਾਂ ਕਿਉਂ ਦਿਸ਼ ਅਰਕੀ,
0: ਜਦੋਂ ਦੂਜਾ ਹੱਥ ਤੱਕਿਆ ਸਤਿਗੁਰੂ ਸੱਚੇ ਪਾਤਸ਼ਾਹ ਜੀਆਂ ਨੇ ਆਪਣੇ ਹੱਥ ਦੇ ਵਿੱਚ ਮੁੱਠਾ ਤੀਰ ਕਮਾਨ ਦਾ ਫੜਿਆ ਹੋਇਆ ਹੈ।
1: ਛਾਲਨ ਉਛਲਤ ਘੋੜਾ,
0: ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਘੋੜੇ ਨੂੰ ਅੱਗੇ ਦੌੜਾਈ ਜਾ ਰਹੇ ਨੇ, ਇਸ ਪ੍ਰਕਾਰ ਕਮਾਨ ਦੇ ਵਿੱਚ ਤੀਰ ਨੂੰ ਕਸਿਆ ਹੋਇਆ, ਛੋਟੀਆਂ ਛੋਟੀਆਂ ਛਾਲਾਂ ਮਾਰਦਾ ਘੋੜਾ ਉਛਲਦਾ ਅੱਗੇ ਜਾਂਦਾ ਹੈ।
1: ਜਾਤ ਆਜਮ ਕੀ ਓਰਾ,
0: ਸਤਿਗੁਰੂ ਦੇਵ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਤਾਰਾ ਆਜ਼ਮ ਦੇ ਵੱਲ ਚਲੇ ਜਾ ਰਹੇ ਹਨ।
1: ਇੱਕ
0: ਵਾਰ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਨੇ ਤਾਰਾ ਆਜ਼ਮ ਨੂੰ ਯੁੱਧ ਭੂਮੀ ਵਿੱਚ ਐਵੇਂ ਦਰਸ਼ਨ ਦਿੱਤੇ ਹਨ,
1: ਦਮਕਤ ਦੁਰ ਜਾਈ,
0: ਜਿਵੇਂ ਬੱਦਲਾਂ ਦੇ ਵਿੱਚ ਬਿਜਲੀ ਚਮਕਦੀ ਹੈ ਨਾ ਤੇ ਚਮਕਾਰਾ ਮਾਰ ਕੇ ਫਿਰ ਅਲੋਪ ਹੋ ਜਾਂਦੀ ਏ, ਐਵੇਂ ਸਤਿਗੁਰੂ ਜੀ ਨੇ ਮਾਨੋ ਇਹ ਜਿਹੜਾ ਦਲ ਚੜਿਆ ਦੁਸ਼ਮਣਾਂ ਦੀ, ਇਹ ਬੱਦਲਾਂ ਦੀ ਨਿਆਈ ਹੈ, ਬਿਜਲੀ ਵਾਂਗੂ ਚਮਕ ਕੇ ਦਰਸ਼ਨ ਦੀਦਾਰ ਬਹਾਦਰ ਸ਼ਾਹ ਦੇ ਤਾਂ ਹੀ ਦਿੱਤੇ ਹਨ।
1: ਪ੍ਰਵੇਸ਼ ਜੰਗ ਜਹ ਬਹਾਰੀ,
0: ਇਸ ਪ੍ਰਕਾਰ ਦਰਸ਼ਨ ਦੇ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜਿੱਥੇ ਵੱਡਾ ਭਾਰੀ ਯੁੱਧ ਹੋ ਰਿਹਾ ਸੀ ਨਾ ਕਮਾ ਸਾਣ ਦਾ, ਉੱਥੇ ਸਤਿਗੁਰੂ ਜੀ ਪ੍ਰਵੇਸ਼ ਕਰਕੇ ਯੁੱਧ ਭੂਮੀ ਦੇ ਵਿੱਚ ਆ ਪੁੱਜੇ ਹਨ।
1: ਤੋਪਕ ਤੋਪ ਛੂਟਤ ਬਿਸ਼ਮਾਰੀ,
0: ਜਿੱਥੇ ਛੋਟੀਆਂ ਤੋਪਾਂ ਤੇ ਵੱਡੀਆਂ ਤੋਪਾਂ ਬੇਸ਼ੁਮਾਰ ਚੱਲ ਰਹੀਆਂ ਸਨ।
1: ਅੰਧ ਧੁੰਦ ਬਹੁਤ ਦੂਰ ਉਡਾਈ,
0: ਸਾਰੇ ਪਾਸੇ ਅੰਧ ਧੁੰਦ ਹੋਈ ਸੀ, ਅਰਥਾਤ ਧੁੰਦ ਇੰਨੀ ਪਸਰੀ ਸੀ ਕੁਛ ਵੀ ਨਜ਼ਰ ਨਹੀਂ ਸੀ ਆਉਂਦਾ, ਇੰਨੀ ਧੂੜ ਉੱਡ ਰਹੀ ਸੀ,
1: ਕੁਛ ਦੈਨਾ ਦਿਖਾਈ।
0: ਇਸ ਪ੍ਰਕਾਰ ਧੂੜ ਦੇ ਉੱਡਣੇ ਦੇ ਨਾਲ, ਛੋਟੀਆਂ ਵੱਡੀਆਂ ਤੋਪਾਂ ਤੇ ਬੰਦੂਕਾਂ ਦੇ ਚੱਲਣੇ ਦੇ ਧੂਮੇ ਦੇ ਨਾਲ ਆਕਾਸ਼ ਜਿਹੜਾ ਢੱਕਿਆ ਗਿਆ, ਸੂਰਜ ਮਾਨੋ ਢੱਕਿਆ ਗਿਆ, ਦਿਖਾਈ ਨਹੀਂ ਦਿੰਦਾ।
1: ਸ਼ਬਦ ਹੋ ਤਿਸ ਦੋਏ,
0: ਇਸ ਪ੍ਰਕਾਰ ਦੋਵਾਂ ਪਾਸਾਂ ਤੋਂ ਬੰਦੂਕਾਂ, ਛੋਟੀਆਂ ਤੋਪਾਂ, ਵੱਡੀਆਂ ਤੋਪਾਂ ਚੱਲਣ ਦੇ ਨਾਲ ਭਿਆਨਕ ਆਵਾਜ਼ਾਂ ਹੋ ਰਹੀਆਂ ਹਨ।
1: ਨਹੀਂ ਕਹੇ ਕਿਸ ਕੋਏ,
0: ਇੰਨੀ ਜ਼ਿਆਦਾ ਆਵਾਜ਼ ਗੋਲੀਆਂ ਗੋਲਿਆਂ ਦੀ ਹੋ ਰਹੀ ਏ, ਕੌਣ ਕੀ ਕਹਿੰਦਾ ਕੁਛ ਵੀ ਸੁਣਿਆ ਨਹੀਂ ਜਾਂਦਾ, ਪਤਾ ਨਹੀਂ ਲੱਗਦਾ ਕੌਣ ਕੀ ਬੋਲ ਰਿਹਾ ਹੈ।
1: ਲਗ ਪਸਰੇ ਦਲ ਲਰਤੇ,
0: ਕਈ ਕੋਹਾਂ ਤੱਕ ਸੈਨਾ ਹੀ ਸੈਨਾ ਪਸਰੀ ਹੋਈ ਸੀ ਤੇ ਯੁੱਧ ਭੂਮੀ ਵਿੱਚ ਸੈਨਾ ਦਲ ਲੜ ਰਹੇ ਸਨ।
1: ਜੀਤ ਪਰ ਪਰਸਪਰ ਬਾਂਛਤ ਅਰਤੇ
0: ਤੇ ਪਰਸਪਰ ਆਪਣੇ ਆਪਣੇ ਦਲ ਦੀ ਸੂਰਮੇ ਜਿੱਤ ਚਾਹੁੰਦੇ ਨੇ ਤਾਰਾ ਆਜ਼ਮ ਵਾਲੇ ਸੂਰਮੇ ਚਾਹੁੰਦੇ ਨੇ ਤਾਰਾ ਆਜ਼ਮ ਦੀ ਜਿੱਤ ਹੋਵੇ ਬਹਾਦਰ ਸ਼ਾਹ ਵਾਲੇ ਸੂਰਮੇ ਚਾਹੁੰਦੇ ਨੇ ਬਹਾਦਰ ਸ਼ਾਹ ਦੀ ਜਿੱਤ ਹੋਵੇ
1: ਕੁੰਜਰ ਪੁੰਜ ਘਟਾ ਸਮ ਠਾਢੇ
0: ਇਸ ਪ੍ਰਕਾਰ ਕੁੰਜਰ ਪੁੰਜ ਘਟਾ ਸਮ ਠਾਂਡੇ ਜਿਹੜੇ ਹਾਥੀ ਨੇ ਨਾ ਕਾਲੇ ਰੰਗ ਦੇ ਮਾਨੋ ਕਾਲੀਆਂ ਘਟਾਵਾਂ ਬਦਲਾਂ ਦੀਆਂ ਚੜ ਕੇ ਆਈਆਂ ਨੇ ਰੁਕੀਆਂ ਹੋਈਆਂ ਇਵੇਂ ਖੜੇ ਹਨ
1: ਉਮਰਾਵ ਬਿਖ ਹੈ ਰਣ ਕਾਢੇ
0: ਇਹਨਾਂ ਹਾਥੀਆਂ ਦੇ ਉੱਪਰ ਉਮਰਾਵ ਚੜੇ ਹੋਏ ਨੇ ਤੇ ਵੱਡੇ ਭਾਰੀ ਮੱਚਦੇ ਹੱਲਿਆਂ ਨੂੰ ਹੋ ਰਹੇ ਯੁੱਧ ਨੂੰ ਵੇਖ ਰਹੇ ਹਨ
1: ਸ਼ਸਤਰ ਕੋ ਤਹਾਰੇ
0: ਇਹਨਾਂ ਹਾਥੀ ਅਸਵਾਰਾਂ ਉਮਰਾਵਾਂ ਨੇ ਆਪਣਿਆਂ ਆਪਣਿਆਂ ਹੱਥਾਂ ਵਿੱਚ ਸ਼ਸਤਰ ਧਾਰਨ ਕੀਤੇ ਹੋਏ ਹਨ
1: ਹਰਨ ਵੀਰ ਜੁਝਾਰੇ
0: ਜੁਝਾਰੂ ਸੂਰਮੇ ਵੱਧ ਵੱਧ ਕੇ ਅੱਗੇ ਵਾਰ ਕਰਦੇ ਹਨ ਇਹਨਾਂ ਸਾਰਿਆਂ ਉਮਰਾਵਾਂ ਦੇ ਵਿੱਚ ਹਾਥੀਆਂ ਦੇ ਘੇਰੇ ਦੇ ਅੰਦਰ ਤਾਰਾ ਆਜ਼ਮ ਸੀ
1: ਵਿਸ਼ਵਾਸ ਜਿਨਹੋ ਕੇ
0: ਸੋ ਜਿਨ੍ਹਾਂ ਦੇ ਉੱਪਰ ਬਹੁਤਾ ਵਿਸ਼ਵਾਸ ਸੀ ਆਪਣੇ ਵਜ਼ੀਰਾਂ ਦੇ ਉੱਪਰ ਤਾਰਾ ਆਜ਼ਮ ਨੂੰ ਤੇ ਜਿਹੜੇ ਉਮਰਾਵ ਤਾਰਾ ਆਜ਼ਮ ਨੂੰ ਬੜੇ ਪਿਆਰੇ ਸੀ ਉਹਨਾਂ ਦੇ ਵਿੱਚ ਸੀ ਉਹ ਜਾਣਦਾ ਸੀ ਇਹ ਜਿਹੜੇ ਵਜ਼ੀਰ ਨੇ ਨਾ ਅੱਗੇ ਹੋ ਕੇ ਲੜਨਗੇ ਉਮਰਾਵ ਅੱਗੇ ਹੋ ਕੇ ਲੜਨਗੇ ਆਪਣੀਆਂ ਜਾਨਾਂ 'ਤੇ ਵਾਰ ਦੇਣਗੇ ਪਰ ਮੇਰਾ ਵਾਲ ਵਿੰਗਾ ਨਾ ਹੋਣ ਦੇਣਗੇ ਇੱਕ ਪਾਸੇ ਤਾਂ ਸਾਧ ਸੰਗਤ ਜੀ ਬਹਾਦਰ ਸ਼ਾਹ ਹੈ ਜਿਸ ਨੂੰ ਸਤਿਗੁਰੂ ਜੀ 'ਤੇ ਭਰੋਸਾ ਹੈ ਦੂਜੇ ਪਾਸੇ ਇਹ ਤਾਰਾ ਆਜ਼ਮ ਹੈ ਜਿਸ ਨੂੰ ਆਪਣੇ ਉਮਰਾਵ ਬੜੇ ਪਿਆਰੇ ਅਤੇ ਉਮਰਾਵਾਂ 'ਤੇ ਬੜਾ ਭਰੋਸਾ ਹੈ
1: ਸ਼ਹੀਦਨ ਸਤਿਗੁਰ ਗਏ
0: ਅਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੁਸ਼ਮਣਾਂ ਨੂੰ ਮਾਰਦਿਆਂ ਹੋਇਆਂ ਘੇਰਿਆਂ ਨੂੰ ਤੋੜਦਿਆਂ ਹੋਇਆਂ ਸ਼ਹੀਦ ਸਿੰਘਾਂ ਦੇ ਇਸ ਪ੍ਰਕਾਰ ਜਥੇ ਦੇ ਸਮੇਤ ਉੱਥੇ ਪੁੱਜ ਗਏ
1: ਵਾਰ ਕਰਤ ਇੱਕ ਵਾਰੀ ਪਾਏ
0: ਇੱਕ ਵਾਰੀ ਹੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਵਾਰ ਕੀਤਾ ਹੈ
1: ਗੁਰੂ ਕਰਕੇ ਸਰ ਦੁਆ ਛੁੱਟ ਚਾਲੇ
0: ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਨੇ ਇਹਨਾਂ ਜੀ ਕਮਾਨ ਦੀ ਤੰਦੀ ਦੇ ਉੱਪਰ ਦੋ ਤੀਰ ਇਕੱਠੇ ਰੱਖ ਕੇ ਚਾੜੇ ਹੋਏ ਸਨ ਇਸ ਪ੍ਰਕਾਰ ਕਵੀ ਜੀ ਕਹਿੰਦੇ ਨੇ ਗੁਰ ਕਰਤੇ ਸਰ ਦੁਆ ਛੁੱਟ ਚਾਲੇ ਸਤਿਗੁਰੂ ਸਾਹਿਬ ਜੀ ਦੇ ਪਵਿੱਤਰ ਹਸਤ ਕਮਲਾਂ ਦੇ ਵਿੱਚੋਂ ਇਕੱਠੇ ਦੋ ਤੀਰ ਚੱਲੇ ਨੇ ਜਿਹੜੇ ਛੁੱਟ ਕੇ ਅੱਗੇ ਵਧੇ ਹਨ ਜਿਹੜੇ ਕਾਲੇ ਨਾਗਾਂ ਵਾਂਗੂ ਵੱਡੀ ਛੂਕ ਦੇ ਨਾਲ ਸ਼ੂਕਰ ਪਾਉਂਦੇ ਛੂਕਦੇ ਜਾਂਦੇ ਨੇ ਤੇ ਭਰੇ ਬੇਗ ਕੇ ਬਹੁਤੀ ਤੇਜ਼ੀ ਦੇ ਨਾਲ ਜਾ ਰਹੇ ਹਨ
1: ਤੀਖਨ ਤੀਖਨ ਨਾਗ ਕਰਾਲਾ
0: ਇਵੇਂ ਜਾ ਰਹੇ ਨੇ ਮਾਨੋ ਵੱਡੇ ਭਾਰੀ ਭਿਆਨਕ ਨਾਗ ਉੱਡਣੇ ਜਾ ਰਹੇ ਹੋਣ ਇਵੇਂ ਭਿਆਨਕ ਤਿੱਖੇ ਤੀਰ ਦੋਵੇਂ ਜਾਂਦੇ ਹਨ ਛੂਕਦੇ ਹੋਏ
1: ਆਜ਼ਮ ਕੇ ਲਗ ਪਹਲਾ
0: ਇਹ ਦੋਵੇਂ ਸਤਿਗੁਰੂ ਜੀ ਦੇ ਚਲਾਏ ਹੋਏ ਤੀਰ ਜਾ ਕੇ ਤਾਰਾ ਆਜ਼ਮ ਦੇ ਮੱਥੇ ਵਿੱਚ ਵੱਜੇ ਹਨ
1: ਸਮ ਪ੍ਰਵੇਸ਼ ਸਭ ਹੋਏ
0: ਜਿਵੇਂ ਕਾਲੇ ਨਾਗ ਵਰਮੀ ਦੇ ਵਿੱਚ ਪ੍ਰਵੇਸ਼ ਕਰ ਜਾਂਦੇ ਨੇ ਇਵੇਂ ਦੋਵੇਂ ਤੀਰ ਇਸ ਦੇ ਸਿਰ ਦੇ ਵਿੱਚ ਵੜ ਗਏ ਪ੍ਰਵੇਸ਼ ਕਰ ਗਏ
1: ਬਾਹਰ ਫੋਕ ਸੋ ਮੁਖ ਦਿਖ ਦੋਏ
0: ਇਸ ਪ੍ਰਕਾਰ ਜਿਹੜੇ ਤੀਰ ਨੇ ਸਿਰ ਦੇ ਵਿੱਚੋਂ ਦੀ ਆਰ ਪਾਰ ਲੰਘ ਗਏ ਜਿਹੜੀਆਂ ਚੁੰਝਾਂ ਨੇ ਉਹ ਤੇ ਸਿਰ ਦੇ ਵਿੱਚੋਂ ਆਰ ਲੰਘੀਆਂ ਹੋਈਆਂ ਨਜ਼ਰ ਆਉਂਦੀਆਂ ਨੇ ਜਿਹੜੀਆਂ ਤੀਰਾਂ ਦੀਆਂ ਬਾਗੜਾਂ ਨੇ ਉਹ ਮੱਥੇ ਦੇ ਨਾਲ ਲੱਗੀਆਂ ਹੋਈਆਂ ਸ਼ੋਭ ਰਹੀਆਂ ਹਨ
1: ਅਨਾਰਕਲੀ ਯੁਗ ਸੋਹਾ
0: ਸੋ ਮਾਨੋ ਅਨਾਰ ਦੀਆਂ ਦੋ ਕਲੀਆਂ ਖੜੀਆਂ ਹੋਣ ਕਿਉਂਕਿ ਜਦੋਂ ਤੀਰ ਸਿਰ ਵਿੱਚ ਵੱਜੇ ਮੱਥੇ 'ਚੋਂ ਲਹੂ ਨਿਕਲਿਆ ਬਾਗੜਾ ਤੀਰ ਦੀਆਂ ਭਿੱਜ ਗਈਆਂ ਸੋ ਜਦੋਂ ਬਾਗੜਾ ਲਹੂ ਦੇ ਨਾਲ ਭਿੱਜ ਗਈਆਂ ਭਿੱਜ ਕੇ ਲਾਲ ਹੋਈਆਂ ਇਵੇਂ ਸੋਭ ਰਹੀਆਂ ਨੇ ਕਲਗੀਧਰ ਸਾਹਿਬ ਜੀ ਨੇ ਚੰਡੀ ਦੀ ਵਾਰ ਵਿੱਚ ਵੀ ਬਚਨ ਕੀਤਾ ਨਾ ਜੋ ਲੱਗੇ ਫੁੱਲ ਅਨਾਰ ਕਹੋ ਇੱਥੇ ਵੀ ਕਵੀ ਜੀ ਬਚਨ ਕਰਦੇ ਨੇ ਮਾਨੋ ਅਨਾਰ ਕਲੀ ਭਾਵ ਅਨਾਰ ਦੀਆਂ ਕਲੀਆਂ ਅਨਾਰ ਦੇ ਫੁੱਲ ਖਿੜੇ ਹੋਣ
1: ਕੈਮੁਖ ਅਲਪ ਸਾਰ ਕਾ ਦੋ ਹੈ
0: ਸੋ ਕੈਮੁਖ ਅਲਪ ਸਾਰ ਕਾ ਦੋ ਹੈ ਸੋ ਸਾਰਕਾ ਨਾਮ ਮੈਨਾ ਦਾ ਹੈ ਜਿਹੜੇ ਤੀਰਾਂ ਦੀਆਂ ਬਾਗੜਾਂ ਨੇ ਨਾ ਉਹ ਇਵੇਂ ਪ੍ਰਤੀਤ ਹੁੰਦੀਆਂ ਨੇ ਮਾਨੋ ਦੋ ਮੈਨਾ ਨੇ ਆਪਣੀਆਂ ਚੁੰਝਾਂ ਮੂੰਹ ਖੋਲੇ ਹੋਣ ਤੀਰਾਂ ਦੀਆਂ ਬਾਗੜਾਂ ਇਵੇਂ ਲੱਗ ਰਹੀਆਂ ਹਨ
1: ਜਿੱਤੇ ਤਦ ਛਿਨ ਹੀ ਛਿਤ ਪਰੇ ਹੋ
0: ਤੇ ਜਦੋਂ ਦੋ ਤੀਰ ਜਾ ਕੇ ਸਿੱਧੇ ਮੱਥੇ 'ਚ ਵਜੇ ਨਾ ਤੇ ਦੜ ਕਰਦਾ ਹਾਥੀ ਤੋਂ ਥੱਲੇ ਡਿੱਗਾ ਹੈ ਤੇ ਇਸ ਵੇਲੇ ਤਾਰਾ ਆਜ਼ਮ
1: ਰਿਪਨ ਪਰਾਜੈ ਬਾਂਛਤ ਮਰਿਓ
0: ਇਸ ਪ੍ਰਕਾਰ ਰਿਪਨ ਪਰਾਜੈ ਬਾਂਛਤ ਦੁਸ਼ਮਣਾਂ ਦੀ ਅਰਥਾਤ ਬਹਾਦਰ ਸ਼ਾਹ ਦੀ ਹਾਰ ਕਰਨੀ ਚਾਹੁੰਦਾ ਸੀ ਇਸ ਪ੍ਰਕਾਰ ਚਾਹੁੰਦਾ ਹੀ ਮਰ ਗਿਆ ਮਨ ਕੀ ਮਨ ਹੀ ਮਾਹੇ ਰਹੀ ਮਨ ਦੀ ਮੁਰਾਦ ਮਨ ਵਿੱਚ ਹੀ ਰਹਿ ਗਈ
1: ਪਦਵੀ ਬੀਰਨ ਕੀ ਸ਼ੁਭ ਪਾਏ
0: ਪਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਹੱਥੋਂ ਮਰਿਆ ਨਾ ਇਸ ਕਰਕੇ ਸੂਰਮੇ ਵਾਲੀ ਸ਼ੁਭ ਪਦਵੀ ਨੂੰ ਪਾਇਆ ਹੈ
1: ਕਰਤੇ ਮਰ ਭਿਸ਼ਤ ਸਿਧਾਏ
0: ਜਿਹੜੇ ਸੂਰਮੇ ਵਾਲੀ ਗਤੀ ਨੂੰ ਵੀਰ ਗਤੀ ਨੂੰ ਪ੍ਰਾਪਤ ਹੁੰਦੇ ਨੇ ਉਹਨਾਂ ਦਾ ਵਾਸਾ ਸਵਰਗਾਂ ਵਿੱਚ ਹੁੰਦਾ ਹੈ ਭਾਵੇਂ ਜੀਵਨ ਦਾ ਤੇ ਬੜਾ ਪਾਪੀ ਬੜਾ ਸੰਤਾਪੀ ਸੀ ਪਰ ਸਤਿਗੁਰੂ ਜੀ ਦੇ ਹੱਥੋਂ ਮਰ ਕੇ ਵੀਰ ਗਤੀ ਨੂੰ ਪ੍ਰਾਪਤ ਹੋਇਆ ਤੇ ਸਵਰਗਾਂ ਦੇ ਵਿੱਚ ਇਸ ਦਾ ਵਾਸਾ ਹੋਇਆ ਹੈ ਜੀ
1: 14 ਕੁੰਚਰ ਕੇ ਉਮਰਾਵੰ
0: ਸੋ ਇਸ ਪ੍ਰਕਾਰ 14 ਕੁੰਚਰ ਕੇ ਉਮਰਾਵੰ ਜਿਵੇਂ ਪਹਿਲਾਂ ਅਸਾਂ ਨੇ ਜ਼ਿਕਰ ਸੁਣਿਆ ਕਿ ਇਹਦੇ ਚਾਰ ਚੁਫੇਰੇ ਉਮਰਾਵ ਸਨ ਹਾਥੀਆਂ ਦੇ ਉੱਪਰ ਅਸਵਾਰ 14 ਉਮਰਾਵ ਜਿਹੜੇ ਇਸ ਨੂੰ ਘੇਰਾ ਪਾ ਕੇ ਰਖਵਾਲੀ ਵਾਸਤੇ ਖੜੇ ਸਨ,
1: ਆਜ਼ਮ ਸਾਥ ਗਿਰੇ ਰਣ ਥਾਵਾਂ,
0: ਉਹ ਵੀ ਤਾਰਾ ਆਜ਼ਮ ਦੇ ਨਾਲ ਹੀ ਥਾਏ ਹੀ ਹਾਥੀਆਂ ਤੋਂ ਜ਼ਮੀਨ ਤੇ ਆ ਡਿੱਗੇ,
1: ਸ਼ਾਸਤਰ ਸ਼ਹੀਦਨ ਕਰਕੇ ਲਾਗੇ।
0: ਤੇ ਸਰੋਤਿਆਂ ਨੇ ਪੁੱਛਿਆ ਭਾਈ ਕਵੀ ਸੰਤੋਖ ਸਿੰਘ ਜੀ ਨੂੰ, ਹੇ ਕਵੀ ਰਾਜ ਜੀ, ਸਤਿਗੁਰੂ ਜੀ ਦੇ ਤੀਰ ਵਜੇ ਤੇ ਤਾਰਾ ਆਜ਼ਮ ਮਾਰਿਆ ਗਿਆ, ਜਿਹੜੇ ਉਮਰਾਵ ਮਰੇ ਨੇ ਇਹ ਕਿਸ ਦੇ ਤੀਰਾਂ ਦੇ ਨਾਲ ਮਰੇ ਨੇ? ਕਵੀ ਸੰਤੋਖ ਸਿੰਘ ਜੀ ਬਚਨ ਕਰਦੇ ਨੇ, ਸ਼ਸਤਰ ਸ਼ਹੀਦਨ ਕਰਕੇ ਲਾਗੇ, ਭਾਈ ਜਿਹੜੇ ਸਤਿਗੁਰੂ ਜੀ ਦੇ ਨਾਲ ਸ਼ਹੀਦ ਸਿੰਘ ਚੜ ਕੇ ਆਏ ਸਨ ਨਾ, ਉਹਨਾਂ ਦੇ ਹੱਥਾਂ ਦੇ ਸ਼ਸਤਰ ਇਹਨਾਂ ਉਮਰਾਵਾਂ ਨੂੰ ਲੱਗੇ,
1: ਭਿਸ਼ਟ ਕੋ ਪ੍ਰਾਣਨ ਤਿਆਗੇ,
0: ਤੇ ਸ਼ਹੀਦ ਸਿੰਘਾਂ ਦੇ ਹੱਥੋਂ ਮਰਨ ਕਰਕੇ ਉਮਰਾਵਾਂ ਦੀ ਵੀ ਕਲਿਆਣ ਹੋ ਗਈ, ਇਹ ਵੀ ਸਵਰਗਾਂ ਨੂੰ ਗਏ ਹਨ ਆਪਣੇ ਪ੍ਰਾਣਾ ਸਰੀਰ ਨੂੰ ਛੱਡ ਕੇ।
1: ਸੁਭਟ ਸ਼ੰਕਰ ਹੀ
0: ਕਹਾਏ, ਇੱਥੇ ਬਸ ਨਹੀਂ, ਸ਼ਹੀਦ ਸਿੰਘਾਂ ਨੇ ਫਿਰ ਸੈਂਕੜੇ ਹੋਰ ਵੱਡੇ ਭਾਰੀ ਜਿਹੜੇ ਯੋਧੇ ਸਨ ਤਾਰਾ ਆਜ਼ਮ ਦੇ, ਉਹ ਮਾਰ ਮੁਕਾਏ,
1: ਇੱਕ ਵਾਰ ਇੱਕ ਪ੍ਰਾਣ ਗਵਾਏ,
0: ਇੱਕੇ ਵਾਰ ਵਿੱਚ ਹੀ ਪ੍ਰਾਣ ਗਵਾ ਕੇ ਉਹ ਦੜ ਦੜ ਕਰਕੇ ਧਰਤੀ ਦੇ ਡਿੱਗੇ ਹਨ।
1: ਹਾਹਾਕਾਰ ਵਿੱਚ ਲਸ਼ਕਰ ਕੇ,
0: ਸਾਧ ਸੰਗਤ ਜੀ, ਇੱਕ ਸੈਨਾਪਤੀ ਮਾਰਿਆ ਜਾਵੇ ਨਾ ਇੱਕ ਮੁਖੀਆ ਮਾਰਿਆ ਜਾਵੇ ਤੇ ਸੈਨਾ ਵਿੱਚ ਹਾਹਾਕਾਰ ਮੱਚ ਜਾਂਦੀ ਹੈ। ਇੱਥੇ 12 ਉਮਰਾਵ ਮਰ ਗਏ, ਰਾਜਾ ਆਪ ਮਾਰਿਆ ਗਿਆ, 94 ਸੂਰਮੇ ਦੜਦੜ ਕਰਦੇ ਡਿੱਗ ਰਹੇ ਨੇ। ਜਦੋਂ ਇਸ ਪ੍ਰਕਾਰ ਇੱਕੇ ਵਾਰੀ ਹੱਲਾ ਸਤਿਗੁਰੂ ਜੀ ਦਾ ਤੇ ਸ਼ਹੀਦਾਂ ਸਿੰਘਾਂ ਦਾ ਹੋਇਆ, ਕਿਸੇ ਤੋਂ ਸਹਾਰਿਆ ਨਾ ਗਿਆ, ਹਾਹਾਕਾਰ ਵਿੱਚ ਲਸ਼ਕਰ ਕੇ, ਤਾਰਾ ਆਜ਼ਮ ਦੇ ਸਾਰੇ ਲਸ਼ਕਰ ਦੇ ਅੰਦਰ ਹਾਹਾਕਾਰ ਮੱਚ ਗਈ।
1: ਆਜ਼ਮ ਗਿਰਿਓ ਮਰਿਓ ਲੱਖ ਕਰਕੇ,
0: ਤੇ ਜਿਨ੍ਹਾਂ ਨੇ ਵੇਖਿਆ ਉਹਨਾਂ ਰੌਲਾ ਪਾ ਦਿੱਤਾ, ਕਹਿੰਦੇ ਤਾਰਾ ਆਜ਼ਮ ਮਰ ਗਿਆ, ਤਾਰਾ ਆਜ਼ਮ ਮਰ ਗਿਆ, ਤਾਰਾ ਆਜ਼ਮ ਮਰ ਗਿਆ, ਇਵੇਂ ਭਗਦੜ ਮੱਚ ਗਈ।
1: ਉਮਰਾਵ ਬਚੇ ਤਿਸ ਕਾਲਾ,
0: ਜਿਹੜੇ ਉਮਰਾਵ ਤਿਸ ਵੇਲੇ ਬਚ ਵੀ ਗਏ,
1: ਲਸ਼ਕਰ ਮੋਰਿਓ ਲਰਤ ਕਰਾਲਾ,
0: ਜਿਹੜਾ ਭਿਆਨਕ ਜੰਗ ਕਰਦੇ ਸਨ ਨਾ, ਜੰਗ ਕਰਨਾ ਛੱਡ ਕੇ ਹੁਣ ਆਪਣਾ ਲਸ਼ਕਰ ਪਿੱਛੇ ਨੂੰ ਮੋੜ ਲਿਆ, ਹੁਣ ਅੱਗੇ ਨੂੰ ਨਹੀਂ ਜਾਂਦੇ ਜਿੱਧਰ ਸਤਿਗੁਰੂ ਜੀ ਹਨ,
1: ਸਨੇ ਸਨੇ ਹਟ ਪਾਛਾ ਗਏ,
0: ਤੇ ਹੌਲੀ ਹੌਲੀ ਆਪਣੇ ਦਲਾਂ ਨੂੰ ਮੋੜ ਕੇ ਪਿੱਛੇ ਹੀ ਮੁੜ ਗਏ, ਜੰਗ ਕਰਨਾ ਛੱਡ ਦਿੱਤਾ।
1: ਦੂਸ਼ਣ ਜਾਏ ਉਤਰ ਤੇ ਭਏ,
0: ਵੱਡੀ ਭਾਰੀ ਹਾਰ ਹੋਈ ਹੈ, ਰਾਜਾ ਮਰਵਾ ਬੈਠੇ ਨੇ, ਉਮਰਾਵ ਮਰਵਾ ਬੈਠੇ ਨੇ, ਵੱਜੇ ਵੱਡੇ ਯੋਧੇ ਮਰਵਾ ਬੈਠੇ ਨੇ, ਇੰਨੀ ਜ਼ਿਆਦਾ ਨਮੋਸ਼ੀ ਹੋਈ। ਦੂਸ਼ਣ ਜਾਏ ਉਤਰ ਤੇ ਭਏ, ਚੁੱਪ ਚਪੀਤੇ ਜਾ ਕੇ ਹਾਥੀਆਂ ਤੇ ਘੋੜਿਆਂ ਤੋਂ ਜਾ ਉਤਰੇ ਨੇ, ਸ਼ਰਮਿੰਦਗੀ ਕਰਕੇ, ਸ਼ਰਮਨਾਕ ਹਾਰ ਕਰਕੇ, ਇਹਨਾਂ ਨੂੰ ਕੋਈ ਬੋਲ ਨਹੀਂ ਸੁੱਝਦਾ ਕਿ ਕੀ ਬੋਲੀਏ।
1: ਆਪਣੇ ਦੂਤ ਪਠਾਏ,
0: ਉਸ ਵੇਲੇ ਜਿਹੜੇ ਉਮਰਾਵ ਬਚੇ ਨੇ ਨਾ, ਉਹਨਾਂ ਸਾਰਿਆਂ ਨੇ ਫਿਰ ਆਪਣੇ ਆਪਣੇ ਦੂਤ ਬਹਾਦਰ ਸ਼ਾਹ ਦੇ ਕੋਲ ਭੇਜੇ,
1: ਬਹਾਦਰ ਸ਼ਾਹ ਸੁਣਾਏ,
0: ਉਹਨਾਂ ਨੇ ਜਾ ਕੇ ਬਹਾਦਰ ਸ਼ਾਹ ਨੂੰ ਇਵੇਂ ਸੁਨੇਹੇ ਦਿੱਤੇ,
1: ਤਾਰਾ ਆਜ਼ਮ ਰਣ ਮਹਿ ਗਿਰਿਓ,
0: ਹੇ ਬਹਾਦਰ ਸ਼ਾਹ ਜੀ, ਤਾਰਾ ਆਜ਼ਮ ਜਿਹੜਾ ਇਸ ਸੈਨਾ ਦਾ ਨਾਇਕ ਸੀ, ਬਾਦਸ਼ਾਹ ਸੀ, ਦਿੱਲੀ ਤਖ਼ਤ ਤੇ ਬੈਠਾ ਹੋਇਆ, ਉਹ ਯੁੱਧ ਭੂਮੀ ਵਿੱਚ ਲੜਦਾ ਹੋਇਆ ਮਰ ਕਰਕੇ ਧਰਤੀ ਤੇ ਡਿੱਗਾ ਹੈ,
1: ਨਹੀਂ ਸੰਭਾਰ ਸ਼ਸਤਰ ਤੇ ਮਰਿਓ,
0: ਸ਼ਸਤਰਾਂ ਦੇ ਨਾਲ ਮਰਿਆ ਤੇ ਆਪਣੇ ਸ਼ਸਤਰ ਸੰਭਾਲ ਵੀ ਨਾ ਸਕਿਆ।
1: ਅਨੰਦਿਓ ਸਕਲ ਬੁਲਾਏ,
0: ਜਦੋਂ ਇਸ ਪ੍ਰਕਾਰ ਤਾਰਾ ਆਜ਼ਮ ਦੇ ਉਮਰਾਵਾਂ ਨੇ ਭੇਜੇ ਹੋਏ ਸੁਨੇਹਿਆਂ ਵਿੱਚ ਆ ਕੇ ਦੱਸਿਆ, ਤੇ ਇਸ ਵੇਲੇ ਮਿਲ ਸੁਣ ਕਰਕੇ ਇਹਨਾਂ ਬਚਨਾਂ ਨੂੰ ਬੜਾ ਖੁਸ਼ ਹੋਇਆ ਹੈ ਬਹਾਦਰ
1: ਸ਼ਾਹ,
0: ਉਹਨਾਂ ਸਾਰਿਆਂ ਨੂੰ ਆਪਣੇ ਕੋਲ ਬੁਲਾ ਲਿਆ, ਭਾਈ ਤੁਹਾਡੇ ਨਾਲ ਮੇਰਾ ਕੋਈ ਵੈਰ ਨਹੀਂ, ਵੈਰ ਤੇ ਤਾਰਾ ਆਜ਼ਮ ਦੇ ਨਾਲ ਹੀ ਸੀ ਜਿਹੜਾ ਰਾਜ ਭਾਗ ਮਲ ਕੇ ਬੈਠ ਗਿਆ ਸੀ, ਤੁਹਾਡੇ ਨਾਲ ਵੈਰ ਨਹੀਂ, ਤੁਸੀਂ ਮੇਰੇ ਕੋਲ ਆ ਜਾਓ, ਜਿਵੇਂ ਸੁਨੇਹਾ ਭੇਜਿਆ। ਸਾਰੇ ਉਮਰਾਵ ਜਿਹੜੇ ਤਾਰਾ ਆਜ਼ਮ ਦੇ ਪੱਖ ਦੇ ਸਨ, ਸਤਿਗੁਰੂ ਜੀ ਨੇ ਐਸੀ ਕਲਾ ਵਰਤਾਈ, ਸਾਰੇ ਆਪਣੇ ਆਪ ਨਿਭ ਕੇ ਝੁੱਕ ਕੇ ਬਹਾਦਰ ਸ਼ਾਹ ਦੇ ਕੋਲ ਆਏ ਤੇ ਆ ਕੇ ਸੀਸ ਨਿਵਾ ਦਿੱਤੇ, ਆਪਣਾ ਰਾਜਾ ਬਹਾਦਰ ਸ਼ਾਹ ਨੂੰ ਆਪਣਾ ਸੁਲਤਾਨ ਆਪਣਾ ਬਾਦਸ਼ਾਹ ਮੰਨ ਲਿਆ।
1: ਭੋਜਨ ਗਇਓ ਬਹਾਦਰ ਸ਼ਾਹ,
0: ਫਿਰ ਬਹਾਦਰ ਸ਼ਾਹ ਆਪ ਤਾਰਾ ਆਜ਼ਮ ਦੀ ਲਾਸ਼ ਨੂੰ ਲੱਭਣ ਵਾਸਤੇ ਯੁੱਧ ਭੂਮੀ ਵਿੱਚ ਗਿਆ ਹੈ,
1: ਜਹਾਂ ਪਰਿਓ ਦੀਰਘ ਰਣ ਮਾਹੋ,
0: ਸੋ ਜਿੱਥੇ ਵੱਡਾ ਭਾਰੀ ਭਿਆਨਕ ਯੁੱਧ ਮਚਿਆ ਸੀ ਰਣ ਖੇਤਰ ਦੇ ਅੰਦਰ,
1: ਦੇਖਤ ਤੀਰ ਭਾਲ ਨਿਕਸਾਏ,
0: ਉੱਥੇ ਜਾ ਕੇ ਵੇਖਿਆ ਜਿੱਥੇ ਹਾਥੀ ਤੋਂ ਡਿੱਗਾ ਸੀ ਨਾ ਤਾਰਾ ਆਜ਼ਮ, ਜ਼ਮੀਨ ਦੇ ਉੱਪਰ ਮਰਿਆ ਪਿਆ ਤੇ ਦੋ ਤੀਰ ਉਸਦੇ ਸਿਰ ਦੇ ਵਿੱਚ ਵੱਜੇ ਹੋਏ ਨੇ, ਉਹ ਦੋਵੇਂ ਤੀਰ ਤੇ ਇਸ ਵੇਲੇ ਬਹਾਦਰ ਸ਼ਾਹ ਨੇ ਤਾਰਾ ਆਜ਼ਮ ਦੇ ਸਿਰ ਚੋਂ ਮੱਥੇ ਚੋਂ ਕਢਵਾ ਲਏ,
1: ਜੋ ਕੰਚਨ ਤੇ ਲਿਪਤ ਸੁਹਾਏ,
0: ਜਿਨ੍ਹਾਂ ਦੇ ਉੱਪਰ ਕੰਚਨ ਦਾ ਲੇਪਨ ਕੀਤਾ ਹੋਇਆ ਇਹ ਸਵਰਣ ਮੁਖੀ ਤੀਰ ਨੇ, ਇਹਨਾਂ ਤੀਰਾਂ ਦੀਆਂ ਚੁੰਝਾਂ ਦੇ ਉੱਪਰ ਇੱਕ ਇੱਕ ਤੋਲਾ ਸੋਨਾ ਲੱਗਾ ਹੋਇਆ ਕਰਦਾ ਸੀ, ਇਹ ਤੀਰ ਕੇਵਲ ਤਾਂ ਕੇਵਲ ਸਤਿਗੁਰੂ ਜੀ ਦੇ ਹੋਇਆ ਕਰਦੇ ਸਨ, ਹਰ ਇੱਕ ਤੀਰ ਤੇ ਇੱਕ ਤੋਲਾ ਸੋਨਾ, ਇਸ ਦਾ ਭਾਵ ਇਹ ਸੀ ਜਿਸ ਨੂੰ ਇਹ ਤੀਰ ਵੱਜੇ ਜੇਕਰ ਉਹ ਪ੍ਰਾਣੀ ਮਰ ਜਾਵੇ ਉਸਦਾ ਕਿਰਿਆ ਕਰਮ ਅੰਤਮ ਸੰਸਕਾਰ ਦਫਨਾਉਣ ਇਤਿਆਦਿਕ ਦੀ ਕਿਰਿਆ ਭਲੀ ਪ੍ਰਕਾਰ ਹੋ ਜਾਵੇ, ਅੰਤਮ ਸੰਸਕਾਰ ਦੀ ਕਿਰਿਆ ਵਾਸਤੇ ਖਰਚ ਨਾ ਲੱਭਣਾ ਪਵੇ ਤੇ ਜੇ ਤੀਰ ਵੱਜਣ ਤੋਂ ਬਾਅਦ ਕੋਈ ਜ਼ਖਮੀ ਹੋ ਜਾਵੇ ਇਹ ਸੋਨਾ ਵੇਚ ਕੇ ਆਪਣਾ ਇਲਾਜ ਕਰਵਾ ਲਵੇ, ਜੇ ਮਰ ਜਾਵੇ ਤੇ ਤਾਂ ਵੀ ਭਲਾ, ਜੇ ਜ਼ਖਮੀ ਹੋਵੇ ਤੇ ਇਸ ਦਾ ਤਾਂ ਵੀ ਭਲਾ। ਸਤਿਗੁਰੂ ਜੀ ਸ਼ਸਤਰਾਂ ਦੇ ਨਾਲ ਜਿੱਥੇ ਤੀਰ ਮਾਰ ਕੇ ਉਹਨਾਂ ਨੂੰ ਕਲਿਆਣ ਦਿੰਦੇ ਨੇ, ਜਗਤ ਦੇ ਵਿੱਚ ਵੀ ਤਿੰਨਾਂ ਦੇ ਪਰਿਵਾਰ ਦੀ ਸਹਾਇਤਾ ਇਵੇਂ ਕਰ ਦਿੰਦੇ ਹਨ।
1: ਨਿਕਟ ਸੰਹਾਰਨ ਕਰੇ,
0: ਉਹ ਜਿਹੜੇ ਤੀਰ ਸਨ ਨਾ ਤਾਰਾ ਆਜ਼ਮ ਦੇ ਸਿਰ ਚੋਂ ਕੱਢੇ, ਉਹਨਾਂ ਨੂੰ ਬਹਾਦਰ ਸ਼ਾਹ ਨੇ ਆਪਣੇ ਕੋਲ ਸੰਭਾਲ ਕੇ ਰੱਖ ਲਿਆ।
1: ਪਰਖ ਬੇਕਿਨ ਪਰ ਹਰੇ,
0: ਫਿਰ ਵਾਪਸ ਆ ਗਿਆ ਹੈ, ਹੁਣ ਇਸ ਦਾ ਦਰਬਾਰ ਲੱਗ ਗਿਆ ਹੈ, ਸਭਾ ਇਸ ਦੀ ਸੱਜ ਗਈ ਹੈ। ਆਪਣੀ ਸਭਾ ਦੇ ਵਿੱਚ ਪੁੱਛਦਾ ਹੈ, ਇਹ ਤਾਰਾ ਆਜ਼ਮ ਨੂੰ ਦੋ ਤੀਰ ਕਿਸਨੇ ਮਾਰੇ ਸਨ?
1: ਦਫਨਾਏ ਹਰਖ ਕੋ ਮਾਨਾ।
0: ਸੋ ਇਸ ਪ੍ਰਕਾਰ ਮਨ ਦੇ ਵਿੱਚ ਜਾਣਦਾ ਹੈ, ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਕੌਤਕ ਨੂੰ ਬਾਕੀ ਦੇ ਸਾਰੇ ਤੇ ਜਾਣਦੇ ਨਹੀਂ। ਤਾਰਾ ਆਜ਼ਮ ਦੀ ਲਾਸ਼ ਨੂੰ ਇਸਨੇ ਦਫਨਾ ਦਿੱਤਾ ਤੇ ਬੜਾ ਖੁਸ਼ ਹੋਇਆ।
1: ਮਨੋਹਰ ਰੰਗ ਪਹਾ ਇੰਦਰ ਸਮਾਨਾ,
0: ਇਵੇਂ ਖੁਸ਼ ਹੋਇਆ ਮਾਨੋ ਕੋਈ ਮੰਗਤਾ ਹੋਵੇ, ਕੰਗਾਲ ਹੋਵੇ, ਗਰੀਬੜਾ ਹੋਵੇ ਤੇ ਸਵਰਗ ਦਾ ਰਾਜ ਮਿਲ ਜਾਵੇ, ਇੰਦਰ ਦੀ ਪਦਵੀ ਮਿਲ ਜਾਵੇ ਤੇ ਖੁਸ਼ ਹੁੰਦਾ ਨਾ। ਸੀ ਤੇ ਗਰੀਬੜਾ ਜਿਹਾ ਹੀ, ਥੋੜੇ ਜਿਹੇ ਸਿਪਾਹੀ ਕੋਲ ਸਨ, ਉਹ ਮਾਰੇ ਜਾਣੇ ਸੀ। ਜੇ ਸ਼ਰਨ ਵਿੱਚ ਪੈ ਜਾਂਦਾ ਤਾਂ ਵੀ ਤਾਰਾ ਆਜ਼ਮ ਨੇ ਫੜ ਕੇ ਮਾਰ ਦੇਣਾ ਸੀ, ਦੌੜ ਕੇ ਚਲੇ ਜਾਂਦਾ, ਰਾਜ ਨਹੀਂ ਸੀ ਮਿਲਣਾ। ਸੀ ਤੇ ਗਰੀਬ ਸੀ ਤੇ ਨਿਮਾਣਾ, ਇਸ ਪ੍ਰਕਾਰ ਸਤਿਗੁਰੂ ਜੀ ਨੇ ਬਾਦਸ਼ਾਹੀ ਬਖਸ਼ ਦਿੱਤੀ ਹੈ ਤੇ ਇਵੇਂ ਖੁਸ਼ ਹੋਇਆ ਮਾਨੋ ਕੰਗਾਲ ਨੂੰ ਸਵਰਗ ਦਾ ਰਾਜ ਮਿਲ ਗਿਆ ਹੋਵੇ।
1: ਸ਼ੁਕਰ ਮਿਲਿਓ ਆਨ ਕਰ ਸਾਰੋ,
0: ਤੇ ਕਵੀ ਜੀ ਲਿਖਦੇ ਨੇ ਫਿਰ ਵਾਪਸ ਆ ਕੇ ਆਪਣੇ ਸਾਰੇ ਲਸ਼ਕਰ ਨੂੰ ਮਿਲਿਆ ਹੈ।
1: ਦੇ ਦੇ ਧੀਰਜ ਸਕਲ ਸੰਭਾਰੋ,
0: ਤੇ ਧੀਰਜ ਦੇ ਦੇ ਕਰਕੇ ਸਭਨਾ ਦੀ ਸਾਂਭ ਸੰਭਾਲ ਕੀਤੀ ਹੈ।
1: ਪੂਰਵ ਸਮਹੀ ਮਨ ਸਭ ਪਾਏ,
0: ਤੇ ਸਾਰਿਆਂ ਨੂੰ ਪਹਿਲਾਂ ਦੀ ਨਿਆਈ ਮੁਰਾਤਬੇ ਦਿੱਤੇ ਨੇ। ਜਿਹੜੇ ਅਹੁਦੇਦਾਰ ਆਏ ਨੇ ਨਾ ਜੀ ਤਾਰਾ ਆਜ਼ਮ ਦੇ ਪੱਖ ਚੋਂ, ਜਿਹੜਾ ਜਿਹੜਾ ਮੁਰਾਤਬਾ, ਜਿਹੜਾ ਜਿਹੜਾ ਅਹੁਦਾ ਉਹਨਾਂ ਦੇ ਕੋਲ ਸੀ, ਉਹ ਅਹੁਦਾ ਉਹਨਾਂ ਨੂੰ ਫੇਰ ਦਿੱਤਾ।
1: ਧਨ ਮਾਨ ਦਾ ਸਭ ਅਪਣਾਏ,
0: ਬਹੁਤਾ ਧਨ ਦੇ ਕਰਕੇ, ਬਹੁਤਾ ਸਨਮਾਨ ਦੇ ਕਰਕੇ ਸਾਰਿਆਂ ਨੂੰ ਬਹਾਦਰ ਸ਼ਾਹ ਨੇ ਆਪਣੇ ਬਣਾ ਲਿਆ।
1: ਡੇਰਾ ਕਰਿਓ ਜੰਗ ਕੀ ਧਰਨੀ,
0: ਫਿਰ ਯੁੱਧ ਭੂਮੀ ਵਾਲੇ ਸਥਾਨ ਤੇ ਹੀ ਡੇਰਾ ਕੀਤਾ।
1: ਸਿਫਤ ਖੁਦਾ ਅੱਲਾਹ ਕੀ ਬਰਨੀ,
0: ਇਸ ਪ੍ਰਕਾਰ ਖੁਦਾ ਦੀ ਅੱਲਾਹ ਦੀ ਬਹੁਤੀ ਸਿਫਤ ਦਾ ਵਰਣਨ ਕਰਦਾ ਹੈ।
1: ਸ਼ੁਕਰ ਤੇਰੀ ਦਰਗਾਹ,
0: ਤੇ ਖੁਦਾ ਦੇ ਅੱਗੇ ਦੁਆਵਾਂ ਕਰਦਾ, ਹੈ ਖੁਦਾ ਤੇਰੀ ਦਰਗਾਹ ਦੇ ਵਿੱਚ ਸ਼ੁਕਰ ਹੈ।
1: ਦੀਨ ਦੇਖ ਕੀਨਤ ਪਤਸ਼ਾਹ,
0: ਹੇ ਖੁਦਾ ਜੀ ਮੈਨੂੰ ਦੀਨ ਦੇਖ ਕਰਕੇ ਤੁਸਾਂ ਨੇ ਪਾਤਸ਼ਾਹ ਬਣਾ ਦਿੱਤਾ ਹੈ।
1: ਧਰਮ ਸਿੰਘ ਕੋ ਸਾਦਰ ਪਾਸ,
0: ਇਸੇ ਪ੍ਰਕਾਰ ਭਾਈ ਸਾਹਿਬ ਭਾਈ ਧਰਮ ਸਿੰਘ ਜੀ ਕੋਲ ਨੇ ਨਾ, ਉਹਨਾਂ ਨੂੰ ਬਹੁਤੇ ਸਨਮਾਨ ਦੇ ਨਾਲ ਬਿਠਾਇਆ ਹੈ।
1: ਬਿਠਾਵਨ ਬਾਕ ਪ੍ਰਕਾਸ਼,
0: ਫਿਰ ਇਸ ਪ੍ਰਕਾਰ ਬੇਨਤੀ ਦੇ ਬੋਲ ਭਾਈ ਸਾਹਿਬ ਜੀ ਦੇ ਪ੍ਰਥਾਏ ਕਹੇ।
1: ਧੰਨ ਗੁਰੂ ਮਮ ਮਦਤ ਨਿਭਾਹੀ,
0: ਹੇ ਭਾਈ ਸਾਹਿਬ ਜੀ ਤੁਸੀਂ ਸੱਚ ਕਹਿੰਦੇ ਸੀ, ਸਤਿਗੁਰੂ ਜੀ ਸ਼ਰਨ ਪਿਆਂ ਦੀ ਲੱਜਾ ਰੱਖਣ ਵਾਲੇ ਨੇ। ਧੰਨ ਹਨ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਜਿਨ੍ਹਾਂ ਨੇ ਮੈਨੂੰ ਮਦਦ ਦਿੱਤੀ ਏ, ਬਚਨ ਨਿਭਾਇਆ ਤੇ ਮੈਨੂੰ ਬਾਦਸ਼ਾਹ ਕਰ ਦਿੱਤਾ।
1: ਬਾਕ ਦਈ ਪਤਸ਼ਾਹੀ,
0: ਪੂਰਨ ਸਤਿਗੁਰੂ ਜੀ ਦੇ ਬਚਨ ਪੂਰੇ ਹੋਏ ਨੇ, ਮੈਨੂੰ ਪਾਤਸ਼ਾਹੀ ਦਿੱਤੀ ਹੈ।
1: ਸਗਰੇ ਉਮਰਾਵ ਬੁਲਾਏ,
0: ਉਪਰੰਤ ਸਾਰੇ ਉਮਰਾਵਾਂ ਨੂੰ, ਸਾਰਿਆਂ ਵਜ਼ੀਰਾਂ ਨੂੰ ਬੁਲਾ ਲਿਆ।
1: ਜਿਤਕ ਸਭਾ ਸਦ ਸੇ ਚਲ ਆਏ,
0: ਜਿੰਨੇ ਵੀ ਸਭਾ ਸਦ ਸਭਾ ਦੇ ਤੇ ਇਸ ਵੇਲੇ ਮੁੱਖ ਆਦਮੀ ਸਨ, ਬੰਦੇ ਸਨ, ਅਹੁਦੇਦਾਰ ਸਨ, ਉਹ ਸਾਰੇ ਚੱਲ ਕੇ ਆ ਗਏ। ਦਰਬਾਰ ਸੱਜ ਗਿਆ, ਸਭਾ ਲੱਗ ਗਈ।
1: ਦੋਨੋ ਤੀਰ ਦਿਖਾਵਨ ਕਰੇ,
0: ਜਿਹੜਾ ਬਹਾਦਰ ਸ਼ਾਹ ਹੁਣ ਪਰਖਣਾ ਚਾਹੁੰਦਾ ਇਹ ਤੀਰ ਮਾਰੇ ਕਿਸਨੇ ਨੇ, ਦੋਵੇਂ ਤੀਰ ਸਾਰਿਆਂ ਉਮਰਾਵਾਂ ਨੂੰ, ਸੈਨਾਪਤੀਆਂ ਨੂੰ, ਸੂਰਮਿਆਂ ਨੂੰ ਦਿਖਾਉਂਦਾ। ਕਹਿੰਦਾ ਇਹ ਦੋ ਤੀਰ ਨੇ ਜਿਹੜੇ ਤਾਰਾ ਆਜ਼ਮ ਦੇ ਮੱਥੇ ਵਿੱਚ ਵੱਜੇ ਤੇ ਤਾਰਾ ਆਜ਼ਮ ਮਾਰਿਆ ਗਿਆ, ਦੱਸੋ ਇਹ ਦੋ ਤੀਰ ਕਿਸਨੇ ਚਲਾਏ ਹਨ?
1: ਕਿਸਕੇ ਤਰਕਸ਼ ਮਹਿ ਭਰੇ,
0: ਕਿਹਦੇ ਤਰਕਸ਼ ਦੇ ਵਿੱਚ ਇਹ ਤੀਰ ਭਰੇ ਹੋਏ ਨੇ, ਐਸੇ ਸੋਹਣੀਆਂ ਬਾਗਣਾ ਵਾਲੇ ਤੇ ਸਵਰਣ ਮੁਖੀ।
1: ਬੋਲੇ ਬਹ ਬਫਾਏ ਕਰਤਬਾ,
0: ਉਸ ਵੇਲੇ ਆਪਣੇ ਆਪਣੇ ਆਪ ਨੂੰ ਬਹੁਤਾ ਬਹੁਤਾ ਫਬਾ ਫਬਾ ਕੇ, ਕੋਈ ਕਹਿੰਦਾ ਤੀਰ ਮੈਂ ਮਾਰੇ ਨੇ ਮੈਂ ਤਾਰਾ ਆਜ਼ਮ ਮਾਰਿਆ, ਦੂਜਾ ਕਹਿੰਦਾ ਤੀਰ ਮੈਂ ਮਾਰੇ ਨੇ ਮੈਂ ਤਾਰਾ ਆਜ਼ਮ ਮਾਰਿਆ, ਪਿੱਛੇ ਲਾਲਚ ਬੋਲ ਰਿਹਾ ਕਿ ਜਿਸਨੇ ਤਾਰਾ ਆਜ਼ਮ ਨੂੰ ਮਾਰਿਆ ਹੋਵੇਗਾ ਨਾ, ਬਹਾਦਰ ਸ਼ਾਹ ਵੱਡਾ ਮੁਰਾਤਬਾ ਤੇ ਵੱਡੀਆਂ ਜ਼ਗੀਰਾਂ ਵੱਡੇ ਇਨਾਮ ਦੇਵੇਗਾ। ਵੱਡੀਆਂ ਜ਼ਗੀਰਾਂ ਵੱਡੇ ਮੁਰਾਤਬੇ ਦੇ ਲਾਲਚ ਵਾਸਤੇ ਸਾਰੇ ਝੂਠ ਬੋਲੀ ਜਾਂਦੇ ਨੇ, ਕਹਿੰਦੇ ਜੀ ਮੈਂ ਤਾਰਾ ਆਜ਼ਮ ਨੂੰ ਮਾਰਿਆ, ਦੂਜਾ ਕਹਿੰਦਾ ਮੈਂ ਮਾਰਿਆ।
1: ਮੇਰੇ ਕਰਕੇ ਲੱਗ ਜਬਾ,
0: ਕੋਈ ਕਹਿੰਦਾ ਇਹ ਮੇਰੇ ਹੱਥਾਂ ਦੇ ਤੀਰ ਨੇ, ਤੇ ਜਦੋਂ ਜਾ ਕਰਕੇ ਤਾਰਾ ਆਜ਼ਮ ਦੇ ਮੱਥੇ ਵਿੱਚ ਵੱਜੇ ਨੇ, ਉਹ ਮਾਰਿਆ ਗਿਆ।
1: ਕਹੇ ਮੈਂ ਅੰਚਤ ਮਾਰੇ,
0: ਇਹਨੇ ਚਿਰ ਨੂੰ ਦੂਜਾ ਕਹਿੰਦਾ ਬਹਾਦਰ ਸ਼ਾਹ ਬਾਦਸ਼ਾਹ ਇਹ ਤੀਰ ਤੇ ਮੈਂ ਮਾਰੇ ਹਨ।
1: ਕਹੇ ਮੈਂ ਸਮੁਖ ਪ੍ਰਹਾਰੇ,
0: ਤੇ ਤੀਜਾ ਸੂਰਮਾ, ਤੀਸਰਾ ਉਦੋਂ ਨੂੰ ਵਜ਼ੀਰ ਜਾਂ ਸੈਨਾਪਤੀ ਬੋਲਦਾ, ਬਾਦਸ਼ਾਹ ਇਹ ਤੀਰ ਤਾਂ ਮੈਂ ਮਾਰੇ ਨੇ, ਤਾਰਾ ਆਜ਼ਮ ਨੂੰ ਮੈਂ ਮਾਰਿਆ ਹੈ, ਮੇਰੇ ਤਰਕਸ਼ ਦੇ ਪੱਥੇ ਦੇ ਇਹ ਤੀਰ ਹਨ।
1: ਸਭ ਤੇ ਲੇਕਰ ਤਿਨਹੁ ਮਿਲਾਏ।
0: ਇਸ ਪ੍ਰਕਾਰ ਹੁਣ ਇੱਕ ਕਹਿੰਦਾ ਮੈਂ ਮਾਰੇ, ਦੂਜਾ ਕਹਿੰਦਾ ਮੈਂ ਮਾਰੇ, ਤੀਜਾ ਕਹਿੰਦਾ ਮੈਂ ਮਾਰੇ, ਤੇ ਬਹਾਦਰ ਸ਼ਾਹ ਕਹਿੰਦਾ ਫਿਰ ਇੱਦਾਂ ਕਰੋ ਸਾਰੇ ਆਪਣੇ ਆਪਣੇ ਤੀਰ ਕੱਢੋ, ਜਿਹਦੇ ਇਹ ਦੋ ਤੀਰ ਹੋਣਗੇ ਨਾ ਉਸਦੇ ਪੱਥੇ ਦੇ ਬਾਕੀ ਤੀਰ ਵੀ ਇਹਦੇ ਨਾਲ ਦੇ ਹੋਣਗੇ, ਜਿਹਦੇ ਤੀਰਾਂ ਦੇ ਨਾਲ ਇਹ ਤੀਰ ਮਿਲ ਜਾਣਗੇ ਉਸੇ ਨੇ ਤਾਰਾ ਆਜ਼ਮ ਨੂੰ ਮਾਰਿਆ ਹੈ। ਸਭ ਤੇ ਲੇ ਕਰ ਤੈਨੂੰ ਮਿਲਾਏ, ਸਾਰਿਆਂ ਦੇ ਕੋਲੋਂ ਤੀਰ ਲੈ ਕੇ ਸਵਰਨ ਮੁਖੀ ਸਤਿਗੁਰੂ ਜੀ ਦੇ ਤੀਰਾਂ ਦੇ ਨਾਲ ਮਿਲਾ ਕਰਕੇ ਦੇਖੇ,
1: ਸਮਤਾ ਪਾਏ,
0: ਕਿਸੇ ਦਾ ਵੀ ਤੀਰ ਇਹਨਾਂ ਤੀਰਾਂ ਵਰਗਾ ਨਹੀਂ, ਕੋਈ ਵੀ ਮਿਲਦਾ ਨਹੀਂ, ਕੋਈ ਬਰਾਬਰੀ ਨਹੀਂ ਕਰਦਾ ਹੈ।
1: ਜਾਣੇ ਸ਼ਾਹ ਭੇਵ ਤਿੰਨ ਸਾਰਾ,
0: ਇਸ ਕਰਕੇ ਫਿਰ ਬਾਦਸ਼ਾਹ ਨੇ ਆਪਣੇ ਮਨ ਦੇ ਅੰਦਰ ਸਾਰਾ ਭੇਦ ਜਾਣ ਲਿਆ ਕਿ ਇਹ ਤੀਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਨੇ, ਉਹਨਾਂ ਨੇ ਆ ਕੇ ਯੁੱਧ ਭੂਮੀ ਚ ਦਰਸ਼ਨ ਦਿੱਤੇ ਸੀ, ਉਹਨਾਂ ਨੇ ਬਚਨ ਕੀਤਾ ਸੀ ਤਾਰਾ ਆਜ਼ਮ ਨੂੰ ਮਾਰਾਂਗੇ।
1: ਹੁਕਮ ਤੇ ਪਹਿਤ ਹਰਨਾ ਉਚਾਰਾ,
0: ਪਰ ਸਾਰੇ ਜਿਹੜੇ ਤੁਰਕ ਦਲ ਹੈ, ਤੁਰਕ ਦਲ ਦੇ ਇਸੇ ਪ੍ਰਕਾਰ ਵਜ਼ੀਰ ਨੇ, ਅਮੀਰ ਨੇ, ਮੁਰਾਤਮਿਆਂ ਵਾਲੇ ਨੇ, ਅਹੁਦਿਆਂ ਵਾਲੇ ਨੇ, ਵੱਡੀਆਂ ਕੁਲਾਂ ਵਾਲੇ ਨੇ, ਵੀਰ ਬਹਾਦਰ ਨੇ, ਸੈਨਾਪਤੀ ਨੇ, ਉਹਨਾਂ ਸਾਰਿਆਂ ਕੋਲੋਂ ਡਰਦਾ ਹੈ ਕਿ ਜੇ ਮੈਂ ਕਹਿ ਦਿੱਤਾ ਸਤਿਗੁਰੂ ਜੀ ਨੇ ਸਹਾਇਤਾ ਕੀਤੀ, ਬਗਾਵਤ ਹੀ ਨਾ ਕਰ ਦੇਣ, ਮੇਰਾ ਵਿਰੋਧ ਹੀ ਨਾ ਕਰ ਦੇਣ, ਇਵੇਂ ਮਨ ਵਿੱਚ ਤੇ ਜਾਣ ਗਿਆ ਹੈ, ਪਰ ਡਰਦਾ ਹੋਇਆ ਮੂੰਹੋਂ ਕੁਛ ਨਹੀਂ ਬੋਲਦਾ।
1: ਇਹ ਤੋ ਤੀਰ ਅਜਾਇਬ ਹੈ,
0: ਸੋ ਕਹਿਣ ਲੱਗਾ ਇਹ ਜਿਹੜੇ ਤੀਰ ਨੇ ਬਹੁਤੇ ਹੀ ਅਸਚਰਜ ਹਨ,
1: ਤਰਕਸ਼ ਕੇ ਸਭ ਲਹਾ,
0: ਪਰ ਇਹ ਕਿਸੇ ਦੇ ਵੀ ਤਰਕਸ਼ ਦੇ ਤੀਰ ਨਹੀਂ, ਤੁਹਾਡੇ ਸਾਰਿਆਂ ਵਿੱਚੋਂ ਕਿਸੇ ਦੇ ਪੱਥੇ ਵਿੱਚ ਇਹੋ ਜਿਹੇ ਤੀਰ ਨਹੀਂ ਹਨ।
1: ਕੇਤਕ ਕਹੇ ਫਰਿਸ਼ਤੇ ਆਏ,
0: ਜਦੋਂ ਹੁਣ ਸਾਰਿਆਂ ਨੇ ਜਾਣ ਲਿਆ ਸਾਡੀ ਚੱਲੀ ਨੀ, ਤੀਰ ਤੇ ਬਹੁਤੇ ਹੀ ਅਜਬ ਅਜਾਇਬ ਨੇ, ਤੀਰ ਤੇ ਵੱਖਰੀ ਕਿਸਮ ਦੇ ਨੇ, ਤੀਰ ਤੇ ਬਹੁਤੇ ਅਸਚਰਜ ਨੇ, ਫਿਰ ਡੀਂਗਾ ਮਾਰਨ ਲੱਗੇ ਬਾਦਸ਼ਾਹ ਨੂੰ ਖੁਸ਼ ਕਰਨ ਵਾਸਤੇ ਵੀ, ਆਪਣੇ ਆਪ ਨੂੰ ਵੱਡੇ ਜਣਾਉਣ ਲੱਗੇ ਵੀ, ਕਹਿਣ ਲੱਗੇ ਬਾਦਸ਼ਾਹ ਕੇਤਕ ਕਹੇ, ਕਿੰਨੇ ਹੀ ਇਹ ਕਹਿੰਦੇ ਨੇ ਤੁਹਾਡੀ ਸਹਾਇਤਾ ਵਾਸਤੇ ਆਕਾਸ਼ ਚੋਂ ਫਰਿਸ਼ਤੇ ਆਏ ਸਨ,
1: ਸਹਾਇਤਾ ਹਿਤ ਸਮਦਾ,
0: ਉਹ ਸਾਰੇ ਕੇਵਲ ਤਾਂ ਕੇਵਲ ਤੁਹਾਡੀ ਸਹਾਇਤਾ ਕਰਨ ਵਾਸਤੇ ਹੀ ਉਤਰੇ ਸਨ।
1: ਗੈਬੀ ਦਲ ਮਾਰਤ ਹੀਰਾ,
0: ਇਸ ਪ੍ਰਕਾਰ ਅਜਬ ਗੈਬੀ ਦਲ ਆਇਆ ਸੀ ਜਿਨ੍ਹਾਂ ਨੇ ਮਾਰਿਆ ਹੈ ਤਾਰਾ ਆਜ਼ਮ ਨੂੰ ਅਤੇ ਤਿਸ ਦੇ ਹੰਕਾਰੀ ਵਜ਼ੀਰਾਂ ਨੂੰ, ਕਹਿਣ ਲੱਗੇ ਅਸੀਂ ਆਪ ਦੇਖਿਆ ਹੈ।
1: ਅਰੇ ਪ੍ਰਤਾਪ ਖੁਦਾਏ ਬਡੇਰਾ,
0: ਹੇ ਬਹਾਦਰ ਸ਼ਾਹ, ਖੁਦਾ ਨੇ ਇਵੇਂ ਫਰਿਸ਼ਤਿਆਂ ਦੀ ਫੌਜ ਭੇਜ ਕੇ ਤੇਰੀ ਬਹੁਤੀ ਵਡਿਆਈ ਵਧਾਈ ਹੈ, ਤੈਨੂੰ ਬਾਦਸ਼ਾਹ ਬਣਾ ਦਿੱਤਾ ਹੈ।
1: ਸੁਣ ਪਿਹਕਰ ਸਭ ਹੈ ਬਿਸਮਾ ਦੇ,
0: ਇਸ ਪ੍ਰਕਾਰ ਦੇ ਬੋਲਾਂ ਨੂੰ ਸੁਣ ਕਰਕੇ ਸਾਰੇ ਹੈਰਾਨ ਹੋ ਗਏ।
1: ਸੰਤਨ ਪਾਏ ਸ਼ਾਹ ਅਹਿਲਾ ਦੇ,
0: ਪਰ ਬਹਾਦਰ ਸ਼ਾਹ ਜਾਣਦਾ ਹੈ ਕਿ ਕਿਹੜੇ ਫਰਿਸ਼ਤੇ ਆਏ ਨੇ, ਉਹ ਸਿੱਖ ਕੋਈ ਸਿੱਖ ਹੀ ਫਰਿਸ਼ਤੇ ਨੇ ਕੋਈ ਹੋਰ ਨਹੀਂ, ਉਹ ਸ਼ਹੀਦ ਸਿੰਘ ਫਰਿਸ਼ਤੇ ਨੇ ਕੋਈ ਹੋਰ ਨਹੀਂ, ਸਤਿਗੁਰੂ ਕਲਗੀਧਰ ਸਾਹਿਬ ਜੀ ਹੀ ਪ੍ਰਤੱਖ ਖੁਦਾ ਰਾਜ ਦੇਣ ਵਾਲੇ ਨੇ ਕੋਈ ਹੋਰ ਨਹੀਂ, ਜਾਣਦਾ ਬਾਦਸ਼ਾਹ ਵੀ ਹੈ, ਪਰ ਸਭਨਾ ਦਾ ਭੈ ਮਨ ਵਿੱਚ ਧਾਰਨ ਕਰਕੇ ਡਰਦਾ ਨਹੀਂ ਬੋਲਦਾ। ਪਰ ਸਲਤਨਤ ਨੂੰ ਪਾ ਕੇ, ਪਾਤਸ਼ਾਹਤ ਨੂੰ ਪਾ ਕੇ ਬਹਾਦਰ ਸ਼ਾਹ ਬਹੁਤਾ ਖੁਸ਼ ਹੋਇਆ।
1: ਸ਼ਾਂਤ ਸਭ ਮਿਟਿਓ ਬਖੇਰਾ,
0: ਤੇ ਸਾਰੇ ਪਾਸੇ ਸ਼ਾਂਤੀ ਸ਼ਾਂਤੀ ਹੋ ਗਈ, ਯੁੱਧ ਸਾਰਾ ਮਿਟ ਗਿਆ।
1: ਇਸ ਕਾਰਨ ਤੇ ਹਰਖ ਬਡੇਰਾ,
0: ਇਸ ਕਾਰਨ ਕਰਕੇ ਵੀ ਜਿਹੜਾ ਬਾਦਸ਼ਾਹ ਵੱਡਾ ਭਾਰੀ ਖੁਸ਼ ਹੋਇਆ, ਪ੍ਰਸੰਨ ਹੋਇਆ, ਹੁਣ ਯੁੱਧ ਮਿਟ ਗਿਆ, ਆਪਣੀ ਮੌਤ ਦਾ ਡਰ ਵੀ ਚੁੱਕਿਆ ਗਿਆ, ਸੂਰਮੇ ਵੀ ਨਹੀਂ ਮਾਰੇ ਜਾਣਗੇ, ਹੁਣ ਤੇ ਪਾਤਸ਼ਾਹਤ ਪ੍ਰਾਪਤ ਹੋ ਗਈ ਹੈ, ਇਵੇਂ ਜਾਣ ਕੇ ਬਾਦਸ਼ਾਹ ਬਹੁਤਾ ਹੀ ਪ੍ਰਸੰਨ ਹੋਇਆ ਹੈ ਜੀ। ਇਸ ਪ੍ਰਕਾਰ ਗਰੀਬ ਨਿਵਾਜ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੇ ਕੌਤਕਾਂ ਦੀ ਲੜੀਵਾਰ ਵਿਚਾਰ ਆ ਰਹੀ ਹੈ। ਇਸ ਤੋਂ ਅੱਗੇ ਜਿਵੇਂ ਸਤਿਗੁਰਾਂ ਦਾ ਪਾਵਨ ਇਤਿਹਾਸ ਕਵੀ ਜੀ ਲਿਖਦੇ ਨੇ, ਆਉਂਦੇ ਦੀਵਾਨਾਂ ਵਿੱਚ ਸਰਵਣ ਕਰਾਂਗੇ। ਅੱਜ ਦੇ ਦੀਵਾਨ ਦੀ ਦਾਸਰੇ ਦੀ ਇੰਨੀ ਕੁ ਹਾਜ਼ਰੀ ਸਤਿਗੁਰੂ ਜੀ ਅਤੇ ਗੁਰੂ ਸੰਗਤ ਨੇ ਪ੍ਰਵਾਨ ਕਰਨੀ, ਭੁੱਲਾਂ ਚੁੱਕਾਂ ਦੇ ਖਿਮਾ ਅੱਗੇ ਵਾਸਤੇ ਸੁਮਤ।

ਤਰ ਜਾਮੀ ਸੱਚੇ ਪਾਤਸ਼ਾਹ ਜੀ ਮਹਾਰਾਜ ਆਪ ਜੀ ਦੇ ਪਾਵਨ ਪਵਿੱਤਰ ਅਸਥਾਨ ਤਖਤ ਸੱਚਖੰਡ ਸ੍ਰੀ ਹਜ਼ੂਰ ਸ੍ਰੀ ਅਬਚਨ ਨਗਰ ਸਾਹਿਬ ਵਿਖੇ ਸ਼ਾਮਾਂ ਦੇ ਦੀਵਾਨ ਸਜੇ ਹਨ। ਸਜੇ ਦੀਵਾਨਾਂ ਦੇ ਅੰਦਰ ਆਪ ਜੀ ਦੇ ਪਾਵਨ ਪਵਿੱਤਰ ਇਤਿਹਾਸ ਦੀਆਂ ਕਥਾ ਵਿਚਾਰਾਂ ਹੋਈਆਂ ਹਨ। ਕਥਾ ਵਿਚਾਰਾਂ ਕਰਦਿਆਂ ਹੋਇਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਦੀ ਮਾਫ਼ੀ ਬਖਸ਼ਣਾ, ਅੱਗੋ ਲਈ ਸੁਮਤ ਬਖਸ਼ਣਾ, ਦਰ ਆਇਆਂ ਸਮੂਹ ਸੰਗਤਾਂ ਦੀ ਹਾਜ਼ਰੀ, ਤੇਲ ਫੁੱਲ ਭੇਟਾਂ ਪ੍ਰਵਾਨ ਕਰਨੀ, ਸ਼ੁਭ ਮਨੋਕਾਮਨਾ ਭਾਵਨੀਆਂ ਪੂਰਨ ਕਰਨਾ, ਯਾਤਰਾ ਸਫਲੀ ਕਰਨੀ, ਜੋ ਜੀ ਆਪ ਜੀ ਕੇ ਦੁਆਰੇ ਆਵੇ ਸੋ ਸਦਾ ਹੀ ਰਾਜੀ ਪ੍ਰਸੰਨ ਜਾਵੇ।

ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਸਾ ਮਹੱਲਾ ਪਹਿਲਾ ਸੁਣ ਵੱਡਾ ਆਖੇ ਸਭ ਕੋਏ ਕੇ ਵੱਡ ਵੱਡਾ ਡੀਠਾ ਹੋਏ ਕੀਮਤ ਪਾਏ ਨ ਕਹਿਆ ਜਾਏ ਕਹਣੇ ਵਾਲੇ ਤੇਰੇ ਰਹੇ ਸਮਾਏ ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀ ਗਹੀਰਾ ਕੋਏ ਨ ਜਾਣੈ ਤੇਰਾ ਕੇਤਾ ਕੇ ਵੱਡ ਚੀਰਾ ਰਹਾਓ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰਹਾਈ ਕਹਿਣ ਨ ਜਾਈ ਤੇਰੀ ਤਿਲ ਵਡਿਆਈ ਸਭ ਸਤ ਸਭ ਤਪ ਸਭ ਚੰਗਿਆਈਆਂ ਸਿੱਧਾਂ ਪੁਰਖਾਂ ਕੀਆਂ ਵਡਿਆਈਆਂ ਤੁਧ ਵਿਣ ਸਿੱਧੀ ਕਿਨੈ ਨ ਪਾਈਆ ਕਰਮ ਮਿਲੈ ਨਾਹੀ ਠਾਕ ਰਹਾਈਆ ਆਖਣ ਵਾਲਾ ਕਿਆ ਵਿਚਾਰਾ ਸਿਫਤੀ ਭਰੇ ਤੇਰੇ ਭੰਡਾਰਾ ਜਿਸ ਤੋਂ ਦਹੇ ਤਸੈ ਕਿਆ ਚਾਰਾ ਨਾਨਕ ਸੱਚ ਸਵਾਰਨ ਹਾਰਾ ਆਸਾ ਮਹੱਲਾ ਪਹਿਲਾ ਆਖਾਂ ਜੀਵਾਂ ਵਿਸਰੈ ਮਰ ਜਾਓ ਆਖਣ ਔਖਾ ਸੱਚਾ ਨਾਓ ਸੱਚੇ

ਕਾਹੇ ਰੇ ਮੰਚਤ ਵਹਿ ਉਦਮ ਜਾ ਆਹਿਰ ਹਰ ਜੀਓ ਪਰਿਆ ਸੈਲ ਪਥਰ ਮਹਿ ਜੰਤ ਉਪਾਏ ਤਾਕਾ ਰਜਕ ਆਗੈ ਕਰ ਧਰਿਆ ਮੇਰੇ ਮਾਧਵ ਜੀ ਸਤਸੰਗਤ ਮਿਲੇ ਸੋ ਤਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ ਸੂਕੇ ਕਾਸ਼ਟ ਹਰਿਆ ਰਹਾਉ ਜਨ ਪਿਤਾ ਲੋਕ ਸੁਤਵੰਤਾ ਕੋਇ ਨ ਕਿਸਕੀ ਧਰਿਆ ਸਿਰ ਸਿਰ ਰਜਕ ਸੰਭਾਹੇ ਠਾਕੁਰ ਕਾਹੇ ਮਨ ਭਉ ਕਰਿਆ ਊਡੇ ਊਡ ਆਵੈ ਸੈ ਕੋ ਸਾ ਤਿਸ ਪਾਛੈ ਬਚਰੇ ਛਰਿਆ ਤਿਨ ਕਵਣ ਖਲਾਵੈ ਕਵਣ ਚੁਗਾਵੈ ਮਨ ਮਹਿ ਸਿਮਰਨ ਕਰਿਆ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਗ ਆਸਾ ਮਹੱਲਾ ਚੌਥਾ, ਸੋ ਪੁਰਖ ਇੱਕ ਓਂਕਾਰ ਸਤਿਗੁਰ ਪ੍ਰਸਾਦ। ਸੋ ਪੁਰਖ ਨਿਰੰਜਨ ਹਰ, ਪੁਰਖ ਨਿਰੰਜਨ ਹਰ, ਅਗਮਾ ਅਗਮ ਅਪਾਰਾ, ਸਭ ਧਿਆਵੇ ਸਭ ਧਿਆਵੇ, ਤੁਧ ਜੀ ਹਰ ਸੱਚੇ ਸਿਰਜਨਹਾਰਾ। ਸਭ ਜੀ ਤੁਮਾਰੇ ਜੀ, ਤੂੰ ਜੀਆਂ ਕਾ ਦਾਤਾਰਾ, ਹਰ ਧਿਆਵੋ ਸੰਤੋ ਜੀ, ਸਭ ਦੁੱਖ ਵਿਸਾਰਨਹਾਰਾ। ਹਰ ਆਪੇ ਠਾਕੁਰ ਹਰ ਆਪੇ ਸੇਵਕ ਜੀ, ਕਿਆ ਨਾਨਕ ਜੰਤ ਵਿਚਾਰਾ। ਤੂੰ ਘਟ ਘਟ ਅੰਤਰ ਸਰਬ ਨਿਰੰਤਰ ਜੀ, ਹਰ ਏਕੋ ਪੁਰਖ ਸਮਾਣਾ। ਇੱਕ ਦਾਤੇ ਇੱਕ ਭੇਖਾਰੀ ਜੀ, ਸਭ ਤੇਰੇ ਚੋਜ ਵਿਡਾਣਾ। ਤੂੰ ਆਪੇ ਦਾਤਾ ਆਪੇ ਭੁਗਤਾ ਜੀ, ਹਉ ਤੁਧ ਬਿਨ ਅਵਰ।

ਨਾਨਕ ਤਿੰਨ ਕੁਰਬਾਨ ਹਰ ਧਿਆਵੇ ਹਰ ਧਿਆਵੇ ਤਦ ਜੀ ਸੇ ਜਿਨ ਜੁਗ ਮਹਿ ਸੁਖ ਵਾਸੀ ਸੇ ਮੁਕਤ ਭਏ ਜਿਨ ਹਰ ਧਿਆਇਆ ਜੀ ਤਿਨ ਤੂਟੀ ਜਮਕੀ ਫਾਸੀ ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ ਤਿਨ ਕਾ ਭਉ ਸਭ ਗਵਾਸੀ ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ ਸੇ ਧਨ ਜਿਨ ਹਰ ਧਿਆਇਆ ਜੀ ਜਨ ਨਾਨਕ ਤਿਨ ਬਲ ਜਾਸੀ ਤੇਰੀ ਭਗਤ ਭੰਡਾਰ ਜੀ ਭਰੇ ਬੇਅੰਤ ਬੇਅੰਤਾ ਤੇਰੇ ਭਗਤ ਸਲਾਹਨ ਤੁਦ ਜੀ ਹਰ ਅਣਖ ਅਨੇਕ ਅਨੰਤਾ ਤੇਰੀ ਅਣਖ ਕਰੈ ਹਰ ਪੂਜਾ ਜੀ ਤਬ ਤਾਪਹਿ ਜਪਹਿ ਬੇਅੰਤਾ ਤੇਰੇ ਅਨੇਕ ਪੜੈ ਬਹੁ ਸਿਮ੍ਰਿਤ ਸਾਸਤ ਜੀ ਕਰ ਕ੍ਰਿਆ ਖਟ ਕਰਮ ਕਰਨਤਾ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵੇ ਮੇਰੇ ਹਰ ਭਗਵੰਤਾ ਤੂੰ ਆਦਿ ਪੁਰਖ ਅਪਰੰਪਰ ਕਰਤਾ ਜੀ ਤੁਧ ਜੇ ਵਡਿਆਵਰ ਨਾ ਕੋਈ ਤੂੰ ਜੁਗ ਜੁਗ ਏਕੋ ਸਦਾ ਸਦਾ ਤੂੰ ਏਕੋ ਜੀ ਤੂੰ ਨਹਿ ਚਲ ਕਰਤਾ ਸੋਈ ਤੁਧ ਆਪੇ ਭਾਵੈ ਸੋਈ ਵਰਤੈ ਜੀ ਤੂੰ ਆਪੇ ਕਰੈ ਸੋਈ ਤੁਧ ਆਪੇ ਸ੍ਰਿਸ਼ਟ ਸਭ ਉਪਾਈ ਜੀ ਤੁਧ ਆਪੇ ਸਿਰਜ ਸਭ ਗੋਈ ਜਨ ਨਾਨਕ ਗੁਣ ਗਾਵੈ ਕਰਤੇ ਕੇ ਜੀ ਜੋ ਸਭ

ਸੀ ਜੋ ਤੂੰ ਦੇਹ ਸੋਈ ਹਾਂ ਪਾਈ ਰਹਾਉ ਸਭ ਤੇਰੀ ਤੂੰ ਸਭਨੀ ਧਿਆਇਆ ਜਿਸਨੂੰ ਕਿਰਪਾ ਕਰਹਿ ਤਿਨ ਨਾਮ ਰਤਨ ਪਾਇਆ ਗੁਰਮੁਖ ਲਾਧਾ ਮਨਮੁਖ ਗਵਾਇਆ ਤੁਧ ਆਪ ਵਿਛੋੜਿਆ ਆਪ ਮਿਲਾਇਆ ਤੂੰ ਦਰਿਆਉ ਸਭ ਤੁਝ ਹੀ ਮਾਹੇ ਤੁਝ ਬਿਨ ਦੂਜਾ ਕੋਈ ਨਾਹੇ ਜੀਅ ਜੰਤ ਸਭ ਤੇਰਾ ਖੇਲ ਵਿਜੋਗ ਮਿਲ ਵਿਛੜਿਆ ਸੰਜੋਗੀ ਮੇਲ ਜਿਸਨੂੰ ਤੂੰ ਜਾਣਾ ਹੈ ਸੋਈ ਜਨ ਜਾਣੇ ਹਰ ਗੁਣ ਸਦ ਹੀ ਆਖ ਵਖਾਣੇ ਜਿਨ ਹਰ ਸੇਵਿਆ ਤਿੰਨ ਸੁਖ ਪਾਇਆ ਸਹਿਜੇ ਹੀ ਹਰ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ ਤੁਧ ਬਿਨ ਦੂਜਾ ਅਵਰ ਨਾ ਕੋਏ ਤੂੰ ਕਰ ਕਰ ਵੇਖਹਿ ਜਾਣੇ ਸੋਏ ਜਨ ਨਾਨਕ ਗੁਰਮੁਖ ਪ੍ਰਗਟ ਹੋਏ ਆਸਾ ਮਹੱਲਾ ਪਹਿਲਾ ਤਿਤ ਸਰ ਵਰੜੈ ਭੈਲੇ ਨਿਵਾਸਾ ਪਾਣੀ ਪਾਵਕ ਤਿਨ ਹੈ ਕੀਆ ਪੰਕ ਜੋ ਮੋਹੋ ਪਗ ਨਹੀਂ ਚਾਲੈ ਹਮ ਦੇਖਾ ਤਹ ਡੂਬੀ ਅਲੇ ਮਨ ਏਕ ਨਚੇਤਸ ਮੂੜ ਮਨਾ

ਤੀਸਰੀਆ ਆਸਾ ਮਹੱਲਾ ਪੰਜਵਾਂ ਭਈ ਪਰਾਪਤ ਮਾਨਖ ਦੇਹੁਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਅਵਰ ਕਾਜ ਤੇਰੈ ਕਤੈ ਨਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ ਸ਼ਰਨ ਜਾਮ ਲਾਗ ਭਉ ਜਲ ਤਰਨ ਕੈ ਜਨਮ ਬਿਰਥਾ ਜਾਤ ਰੰਗ ਮਾਇਆ ਕੈ ਰਹਾਉ ਜਪ ਤਪ ਸੰਜਮ ਧਰਮ ਨਾ ਕਮਾਇਆ

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਪਾਤਸ਼ਾਹੀ ਦਸਵੀਂ ਚੌਪਈ ਬਹਰ ਅਸਰ ਕਾ ਕਾਟ ਸਮਾਥਾ ਸ਼੍ਰੀ ਅਸਕੇਤ ਜਗਤ ਕੇ ਨਾਥਾ ਦੁਤੀਵਾਨ ਸੌ ਦਵਰ ਕਰ ਕਾਟ ਦਿਉ ਅਸਧੁਜ ਨਰ ਨਾਹਰ ਪੁਨਰਾਛਸ ਕਾ ਕਾਟਾ ਸੀਸਾ ਸ਼੍ਰੀ ਅਸਕੇਤ ਜਗਤ ਕੇ ਈਸਾ ਪੋਪਨ ਬ੍ਰਿਸ਼ਟ ਗਗਨ ਤੇ ਭਈ ਸਵੈਨ ਆਨ ਵਧਾਈ ਦਈ ਧਨ ਧਨ ਲੋਗਨ ਕੇ ਰਾਜਾ ਦੁਸ਼ਟਨ ਦਾਹ ਗਰੀਬ ਨਵਾਜਾ ਅਖਲ ਭਵਨ ਕੇ ਸਿਰਜਨ ਹਾਰੇ ਦਾਸ ਜਾਨ ਮੋਹਿ ਲਿਹੁ ਉਬਾਰੇ ਕਬਿ ਉਬਾਚ ਬੇਨਤੀ ਚੌਪਈ ਹਮਰੀ ਕਰੋ ਹਾਥ ਦਰਛਾ ਪੂਰਨ ਹੋਏ ਚਿਤ ਕੀ ਇੱਛਾ ਤਵ ਚਰਨਨ ਮਨ ਰਹੇ ਹਮਾਰਾ ਅਪਨਾ ਜਾਨ ਕਰੋ ਪ੍ਰਤਪਾਰਾ ਹਮਰੇ ਦੁਸ਼ਟ ਸਭੈ ਤੁਮ ਗਾਵੋ ਆਪ ਹਾਥ ਦੈ ਮੋਹੇ ਬਚਾਵੋ ਸੁਖੀ ਬਸੈ ਮੋਰੋ ਪਰਿਵਾਰਾ ਸੇਵਕ ਸਿੱਖ ਸਭੈ ਕਰ ਤਾਰਾ ਮੋਰ ਅੱਛਾ ਨਿਜ ਕਰ ਦੈ ਕਰੀਐ ਸਭੈਰਨ ਕਉ ਆਜ ਸੰਘਰੀਐ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹੇ ਪਿਆਸਾ ਤੁਮੈ ਛਾੜ ਕੋਈ ਅਵਰ ਨਾ ਧਿਆਉ ਜੋ ਬਰ ਚਾਉ ਸੁਤਮ ਤੇ ਪਾਉ ਸੇਵਕ ਸਿੱਖ ਹਮਾਰੇ ਤਾਰੀਐ ਚੁਨ ਚੁਨ ਸਤਰ ਹਮਾਰੇ ਮਾਰੀਐ ਆਪ ਹਾਥ ਦੈ ਮੁਝੈ ਉਬਰੀਐ ਮਰਨ ਕਾਲ ਕਾ ਤ੍ਰਾਸ ਨਵਰੀਐ ਊ ਜੋ ਸਦਾ ਹਮਾਰੇ ਪੱਛਾ ਸ਼੍ਰੀ ਅਸਧੁਜ ਜੂੰ ਕਰੀਅਹੁ ਰੱਛਾ ਰਾਖ ਲਿਹੁ ਮੋਹਿ ਰਾਖਨ ਹਾਰੇ ਸਾਹਿਬ ਸੰਤ ਸਹਾਇ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾ ਤੁਮਹੋ ਪੁਰੀ ਚਤੁਰ ਦਸਕੰਤਾ ਕਾਲ ਪਾਏ ਬ੍ਰਹਮਾ ਪਪਧਰਾ ਕਾਲ ਪਾਏ ਸ਼ਿਵ ਜੂ ਅਵਤਰਾ ਕਾਲ ਪਾਏ ਕਰ ਬਿਸ਼ਨ ਪ੍ਰਗਾਸਾ ਸਕਲ ਕਾਲ ਕਾ ਕੀਆ ਤਮਾਸਾ ਜਮ ਕਾਲ ਜੋਗੀ ਸਿਵ ਕੀਓ ਬੇਦ ਰਾਜ ਬ੍ਰਹਮਾ ਜੂ ਥੀਓ ਜਮ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੇ ਹਮਾਰਾ ਜਮ ਕਾਲ ਸਭ ਜਗਤ ਬਨਾਇਓ ਦੇਵ ਦੈਤ ਜਛਨ ਉਪਜਾਇਓ ਆਦ ਅੰਤ ਏਕੈ ਅਵਤਾਰਾ ਸੋਈ ਗੁਰੂ ਸਮਝੀਓ ਹਮਾਰਾ ਨਮਸਕਾਰ ਤੁਸਹੀ ਕੋ ਹਮਾਰੀ ਸਕਲ ਪ੍ਰਜਾ ਜਿਨ ਆਪ ਸਵਾਰੀ ਸਿਵਕਣ ਕੋ ਸਿਵ ਗੁਣ ਸੁਖ ਦੀਓ ਸਤਰਣ ਕੋ ਪਲ ਮੋਹ ਬਦ ਕੀਓ ਘੜ ਘੜ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਚੀਟੀ ਤੇ ਕੁੰਚਰੀ ਸਥੂਲਾ ਸਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਨੈ ਘੜ ਘੜ ਕੇ ਪਟ ਪਟ ਕੀ ਜਾਣੈ ਜਾ ਬੁਧ ਕਰਖ ਕਰਾ ਕਰ ਤਾਰਾ ਪ੍ਰਜਾ ਧਰਤ ਤਬ ਦੇਹ ਅਪਾਰਾ ਜਬ ਆ ਕਰਖ ਕਰਤ ਹੋਂ ਕਬ ਹੂੰ ਤੁਮ ਮੈਂ ਮਿਲਤ ਦੇ ਧਰ ਸਭ ਹੂੰ ਜੇਤੇ ਬਦਨ ਸ੍ਰਿਸ਼ਟ ਸਭ ਧਾਰੇ ਆਪ ਆਪਨੀ ਬੂਝ ਉਚਾਰੇ ਤੁਮ ਸਭ ਹੀ ਤੇ ਰਹਿਤ ਨਿਰਾਲਮ ਜਾਨਤ ਭੇਦ ਭੇਦ ਅਰ ਆਲਮ ਨਿਰੰਕਾਰ ਨਿਰਭਕਾਰ ਨਿਰਲੰਭ ਆਦ ਅਨੀਲ ਅਨਾਦ

ਕਰ ਕਾਛੀਨਤ ਨਹਿ ਭਿਉ ਆਪ ਆਪਨੀ ਬੁਧ ਹੈ ਜੇਤੀ ਬਰਨਤ ਭਿੰਨ ਭਿੰਨ ਤੁਹਿ ਤੇਤੀ ਤੁਮਰਾ ਲਖਾ ਨ ਜਾਏ ਪਸਾਰਾ ਕਹਿ ਬਿਦ ਸਜਾ ਪ੍ਰਥਮ ਸੰਸਾਰਾ ਏਕੈ ਰੂਪ ਅਨੂਪ ਸਰੂਪਾ ਰੰਕ ਭਯੋ ਰਾਵ ਕਹੀ ਭੂਪਾ ਅੰਡਜ ਜੇ ਰਜਸੇ ਤਜ ਕੀਨੀ ਉਤਬਜ ਖਾਨ ਬਹੁਰ ਰਚ ਦੀਨੀ ਕਾਹੂੰ ਫੂਲ ਰਾਜਾ ਹੋਏ ਬੈਠਾ ਕਾਹੂੰ ਸਿਮਟ ਭਯੋ ਸੰਕਰ ਕੈਠਾ ਸਗਰੀ ਸ੍ਰਿਸ਼ਟ ਦਿਖਾਏ ਅਚੰਭਉ ਆਦਿ ਜੁਗਾਦ ਸਰੂਪ ਸਯੰਭਉ ਅਬ ਰਛਾ ਮੇਰੀ ਤੁਮ ਕਰੋ ਸਿੱਖ ਉਬਾਰ ਅਸਿੱਖ ਸੰਘਰੋ ਦੁਸ਼ਟ ਜਿਤੇ ਉਠਵਾ ਤੁਤ ਪਾਤਾ ਸਕਲ ਮਲੇਛ ਕਰੋ ਰਣਘਾਤਾ ਜੇ ਅਸ ਦੁਜ ਤਉ ਸ਼ਰਣੀ ਪਰੇ ਤਿਨਕੇ ਦੁਸ਼ਟ ਦੁਖਤ ਹੋਏ ਮਰੇ ਪੁਰਖ ਜਵਣ ਪਗ ਪਰੇ ਤਿਹਾਰੇ ਤਿਨਕੇ ਤੁਮ ਸੰਕਟ ਸਭ ਟਾਰੇ ਜੋ ਕਲ ਕੋ ਇਕ ਵਾਰ ਧੀਐ ਹੈ ਤਾਂ ਕੀ ਕਾਲ ਨਿਕਟ ਨਹਿ ਹੈ ਰੱਛਾ ਹੋਏ ਤਾਹੇ ਸਭ ਕਾਲਾ ਦੁਸ਼ਟ ਅਰਿਸ਼ਟ ਟਰੈ ਤਤਕਾਲਾ ਕਿਰਪਾ ਦ੍ਰਿਸ਼ਤਨ ਜਾਏ ਨਿਹਰ ਹੋ ਤਾਂ ਕੇ ਤਾਪ ਤਨਕ ਮਹਿ ਹਰ ਹਾਂ ਰਿਧ ਸਿੱਧ ਘਰ ਮੋਂ ਸਭ ਹੋਈ ਦੁਸ਼ਟ ਛਾ ਛੁਐ ਸਕੈ ਨ ਕੋਈ ਏਕ ਬਾਰ ਜਿੰਤ ਮੈਂ ਸੰਭਾਰਾ ਕਾਲ ਫਾਂਸ ਤੇ ਤਾਹੇ ਉਬਾਰਾ ਜਿਨ ਨਰ ਨਾਮ ਤਿਹਾਰੋ ਕਹਾ ਦਾਰਦ ਦੁਸ਼ਟ ਦੋਖ ਤੇ ਰਹਾ ਖੜਗ ਕੇਤ ਮੈਂ ਸ਼ਰਨ ਤਿਹਾਰੀ ਆਪ ਹਾਥ ਦੈ ਲਿਹੋ ਉਬਾਰੀ ਸਰਬ ਠੌਰ ਮੋਹ ਹੋ ਸਹਾਈ ਦੁਸ਼ਟ ਦੋਖ ਤੇ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਦਾਸ ਜਾਨ ਕਰ ਦਾਸ ਪਰ ਕੀ ਜੈ, ਕਿਰਪਾ ਅਪਾਰ ਆਪ ਹਾਥ ਦੈ ਰਾਖ ਮੋਹੇ, ਮਨ ਕ੍ਰਮ ਬਚਨ ਵਿਚਾਰ ਚੌਪਈ। ਮੈਂ ਨਾਗਨੈ ਸਹਿ ਪ੍ਰਥਮ ਮਨਾਉਂ, ਕਿਸ਼ਨ ਬਿਸ਼ਨ ਕਬਹੂ ਨਹਿ ਧਿਆਉਂ, ਕਾਨ ਸੁਨੈ ਪਹਿਚਾਨ ਨਤਨ ਸੋ, ਲਿਵ ਲਾਗੀ ਮੋਰੀ ਪਗ ਇਨਸੋ। ਮਹਾਕਾਲ ਰਖਵਾਰ ਹਮਾਰੋ, ਮਹਾਲੋ ਮੈਂ ਕਿੰਕਰ ਥਾਰੋ, ਆਪਣਾ ਜਾਨ ਕਰੋ ਰਖਵਾਰ। ਬਾਹ ਗਹਿ ਕੀ ਲਾਜ ਵਿਚਾਰ, ਆਪਣਾ ਜਾਨ ਮੁਝੈ ਪ੍ਰਤ ਪਰਿਯੈ, ਚੁਨ ਚੁਨ ਸਤਰ ਹਮਾਰੇ ਮਰੀਐ। ਦੇਗ ਤੇਗ ਜਗ ਮੈਂ ਦਉ ਚਲੈ, ਰਾਖ ਆਪ ਮੁਹਿ ਔਰ ਨਾ ਦਲੈ। ਤੁਮਮ ਕਰੋ ਸਦਾ ਪ੍ਰਤ ਪਾਰਾ, ਤੁਮ ਸਾਹਿਬ ਮੈਂ ਦਾਸ ਤਿਹਾਰਾ। ਜਾਨ ਆਪ ਨਾ ਮੁਝੈ ਨਵਾਜ, ਆਪ ਕਰੋ ਹਮਰੇ ਸਭ ਕਾਜ। ਤੁਮ ਹੋ ਸਭ ਰਾਜਨ ਕੇ ਰਾਜਾ, ਆਪੇ ਆਪ ਗਰੀਬ ਨਵਾਜਾ। ਦਾਸ ਜਾਨ ਕਰ ਕਿਰਪਾ ਕਰੋ ਮੋਹੇ, ਹਾਰ ਪਰਾ ਮੈਂ ਆਨ ਦੁਆਰ ਤੋਹੇ। ਆਪਣਾ ਜਾਨ ਕਰੋ ਪ੍ਰਤ ਪਾਰਾ, ਤੁਮ ਸਾਹਿਬ ਮੈਂ ਕਿੰਕਰ ਥਾਰਾ। ਦਾਸ ਜਾਨ ਦੈ ਹੱਥ ਉਬਾਰੋ, ਹਮਰੇ ਸਭ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਬ ਵਾਚ ਦੋਹਰਾ, ਜੋ ਨਿਜ ਪ੍ਰਮ ਸੋ ਕਹਾ, ਸੋ ਕਹਿ ਹਾਂ ਜਗ ਮਾਹੇ। ਜੋ ਤਹਿ ਪ੍ਰਭ ਕੋ ਧਿਆਈ ਹੈ, ਅੰਤ ਸੁਰਗ ਕੋ ਜਾਹੇ ਦੋਹਰਾ। ਹਰ ਹਰ ਜੰਦੁਈ ਏਕ ਹੈ, ਬਿਵਿਚਾਰ ਕਿਛੁ ਨਾਹੇ। ਜਲ ਤੇ ਉਪਜ ਤਰੰਗ ਜਿਉਂ, ਜਲ ਹੀ ਬਖੈ ਸਮਾਹੇ ਦੋਹਰਾ। ਜਬ ਆਇਸ ਪ੍ਰਭ ਕੋ ਭਇਓ, ਜਨਮ ਧਰਾ ਜਗ ਆਏ। ਅਬ ਮੈਂ ਕਥਾ ਸੰਖੇਪ ਤੇ, ਸਭ ਹੂੰ ਕਹਿਤ ਸੁਨਾ ਕਬ ਵਾਚ ਦੋਹਰਾ। ਠਾਡ ਭਇਓ ਮੈਂ ਜੋਰ ਕਰ, ਬਚਨ ਕਹਾ ਸਿਰ ਨਿਆਇ। ਪੰਥ ਚਲੈ ਤਬ ਜਗਤ ਮੈਂ, ਜਬ ਤੁਮ ਕਰੋ ਸਹਾਇ ਦੋਹਰਾ। ਜੇ ਜੇ ਤੁਮਰੇ ਧਿਆਨ ਕੋ, ਨਿਤੁੜ ਧਿਆ ਹੈ ਸੰਤ। ਅੰਤ ਲੈਂਗੇ ਮੁਕਤ ਫਲ, ਪਾਵਹਿੰਗੇ ਭਗਵੰਤ ਦੋਹਰਾ। ਤਿਨ ਬਿਧਿਅਨ ਕੀ ਕੁਲ ਬਿਖੈ, ਪ੍ਰਗਟੇ ਨਾਨਕ ਰਾਏ। ਸਭ ਸਿੱਖਣ ਕੋ ਸੁਖ ਦੈ, ਜਹ ਤਹਿ ਭਏ ਸਹਾਇ ਦੋਹਰਾ। ਠੀਕਰ ਫੋਰ ਦਲੀਸ ਸਿਰ,

ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੋ ਮਨ ਮੇਰੇ ਦੁੱਖ ਸਭ ਵਿਸਾਰਣਾ, ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਣਾ, ਸਭਨਾ ਗਲਾਂ ਸਮਰੱਥ ਸੁਆਮੀ ਸੋ ਕਿਉ ਮਨੋਂ ਵਿਸਾਰੇ, ਕਹ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ, ਸਾਚੇ ਸਾਹਿਬਾ ਕਿਆ ਨਾਹੀਂ ਘਰ ਤੇਰੈ, ਘਰ ਤਾਂ ਤੇਰੈ ਸਭ ਕਿਛ ਹੈ, ਜਿਸ ਦੇ ਹੇ ਸੋ ਪਾਵੇ, ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ, ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਘਨੇਰੇ, ਕਹ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਘਰ ਤੇਰੈ, ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ, ਕਰ ਸ਼ਾਨ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈਆਂ, ਸਦਾ ਕੁਰਬਾਨ ਕੀਤਾ ਗੁਰੂ ਵਿਟੋਂ, ਜਿਸ ਦੀਆਂ ਇਹ ਵਡਿਆਈਆਂ, ਕਹ ਨਾਨਕ ਸੁਣ ਹੋ ਸੰਤੋ ਸ਼ਬਦ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ, ਵਾਜੇ ਪੰਜ ਸ਼ਬਦ ਤਿਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ, ਪੰਚ ਦੂਤ ਤੁਦ ਵਸ ਕੀਤੇ ਕਾਲ ਕੰਟਕ ਮਾਰਿਆ, ਦੁਰ ਕਰਮ ਪਾਇਆ ਤੁਦ ਜਿਨ ਕਉ ਸਨਾਮ ਹਰ ਕੈ ਲਾਗੇ, ਕਹ ਨਾਨਕ ਤਹ ਸੁਖ ਹੋਆ ਤਿਤ ਘਰ ਅਨਹਦ ਵਾਜੇ, ਆਨੰਦ ਸੁਣੋ ਵਡ ਭਾਗੀ ਹੋ ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਿਸੂਰੇ, ਦੁਖ ਰੋਗ ਸੰਤਾ ਪੁੱਤਰੇ, ਸੁਣੀ ਸੱਚੀ ਬਾਣੀ ਸੰਤ ਸਾਜਨ ਭਏ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।

ਵਾਹਿਗੁਰੂ ਜੀ ਕੀ ਫਤਿਹ। ਪੌੜੀ ਤਿੱਥੈ ਤੂੰ ਸਮਰੱਥ, ਜਿੱਥੈ ਕੋਈ ਨਾਹੇ ਉਥੈ ਤੇਰੀ ਰੱਖ, ਅਗਨੀ ਉਦਰ ਮਾਹੇ, ਸੁਣ ਕੈ ਜਮ ਕੇ ਦੂਤ ਨਾਏ ਤੇਰੇ ਛੱਡ ਜਾਹੇ, ਭਉ ਜਲ ਬਖਮ ਅਸਗਾਹੁ ਗੁਰ ਸ਼ਬਦੀ ਪਾਰ ਪਾਹੇ, ਜਿਨ ਕਉ ਲੱਗੀ ਪਿਆਸ ਅੰਮ੍ਰਿਤ ਸੇ ਖਾਹੇ, ਕਲ ਮੈਂ ਇਹੋ ਪੁੰਨ ਗੁਣ ਗੋਬਿੰਦ ਗਾਹੇ, ਸਭ ਸਹਿਨੋ ਕਿਰਪਾਲ ਸੰਭਾਲੇ ਸਾਹੇ ਸਾਹੇ, ਬਿਰਥਾ ਕੋਇ ਨ

ਗੁਰਨਾ ਨੇਤਰੀ ਸਤਿਗੁਰ ਪੇਖਣਾ ਸਰਵਣੀ ਸੁਣਨਾ ਗੁਰਨਾਉ ਸਤਿਗੁਰ ਸੇਤੀ ਰਤਿਆ ਦਰਗਹਿ ਪਾਈਐ ਠਾਉ ਕਹੁ ਨਾਨਕ ਕਿਰਪਾ ਕਰੇ ਜਿਸ ਨੂੰ ਇਹ ਵੱਥ ਦੇ ਜਗ ਮਹਿ ਉੱਤਮ ਕਾਢੀਐ ਵਿਰਲੇ ਕੇ ਮਹੱਲਾ ਪੰਜਵਾਂ ਰੱਖੇ ਰੱਖਣਹਾਰ।

ਜੇ ਸਿਮਰਤ ਸੁਖ ਹੋਏ ਸਗਲੇ ਦੁੱਖ ਜਾਏ।

ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਭਗਵਤੀ ਜੀ ਸਹਾਇ ਵਾਰ। ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਇ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਇ। ਅਰਜਨ ਹਰ ਗੋਬਿੰਦ ਨਉ ਸਿਮਰਾਉ ਸ਼੍ਰੀ ਹਰਿ ਰਾਇ। ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿਠੇ ਸਭ ਦੁਖ ਜਾਏ। ਤੇਗ ਬਹਾਦਰ ਸਿਮਰਿਐ ਘਰ ਨਾਉਣ ਦਿਆ ਵੇਧਾਏ। ਸਭ ਥਾਈ ਹੋਏ ਸਹਾਇ। ਦਸਵੇਂ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਕਲਗੀਧਰ ਜੀ ਪਿਤਾ ਪੰਥ ਦੇ ਵਾਲੀ, ਅੰਮ੍ਰਿਤ ਕੇ ਦਾਤੇ ਸ਼ਮਸ਼ੇਰ ਬਹਾਦਰ ਜੀ, ਸਭ ਥਾਈ ਹੋਏ ਸਹਾਇ। ਦਸਾਂ ਪਾਤਸ਼ਾਹੀਆਂ ਜੀ ਦੇ ਆਤਮਿਕ ਸਰੂਪ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਜਾਗਤੀ ਜੋ ਜ਼ਾਹਰਾ ਜ਼ੂਰ ਹਾਜ਼ਰਾ ਜ਼ੂਰ, ਸਰਬ ਕਲਾ ਭਰਪੂਰ, ਸਭ ਥਾਈ ਹੋਏ ਸਹਾਇ। ਚਾਰ ਸਾਹਿਬਜ਼ਾਦੇ ਸਾਹਿਬ ਅਜੀਤ ਸਿੰਘ ਜੀ, ਸਾਹਿਬ ਜੁਝਾਰ ਸਿੰਘ ਜੀ, ਸਾਹਿਬ ਜ਼ੋਰਾਵਰ ਸਿੰਘ ਜੀ, ਸਾਹਿਬ ਫਤਿਹ ਸਿੰਘ, ਪੰਜ ਪਿਆਰਿਓ, ਚਾਲੀ ਮੁਕਤਿਓ, ਸਰਬ ਸ਼ਹੀਦੋ ਮਰੀਦੋ, ਸਚਿਆਰਿਓ ਪਿਆਰਿਓ, ਸਭ ਥਾਈ ਹੋਏ ਸਹਾਇ। ਸਲੋਕ ਮਹੱਲਾ ਦੂਜਾ, ਆਪੇ ਜਾਣੇ ਕਰੇ ਆਪ, ਆਪੇ ਆਣੇ ਰਾਸ, ਤਿਸੈ ਅੱਗੇ ਨਾਨਕਾ ਖਲੈ ਕੀਚੇ ਅਰਦਾਸ। ਸਤਿ ਸ਼੍ਰੀ ਅਕਾਲ ਪੁਰਖ ਜੀ ਕਾ ਖਾਲਸਾ ਜੀ ਸਾਹਿਬ ਬੋਲੋ ਜੀ। ਸਰਬ ਸਮੂਹ ਖਾਲਸੇ ਜੀ ਕੀ ਅਰਦਾਸ ਸ਼੍ਰੀ ਵਾਹਿਗੁਰੂ ਜੀ ਕੇ ਪਾਸ। ਜਹਾਂ ਜਹਾਂ ਗੁਰੂ ਖਾਲਸਾ ਜੀ ਸਾਹਿਬ, ਤਹਾਂ ਤਹਾਂ ਰਿਛਿਆ ਰਿਆਇਤ, ਬਿਰਦ ਕੀ ਪੈਜ ਰਹੇ ਪੰਥ ਕੀ ਜੀਤ, ਸ਼੍ਰੀ ਸਾਹਿਬ ਜੀ ਸਹਾਇ। ਖਾਲਸੇ ਜੀ ਕਾ ਮਨ ਨੀਵਾ, ਮਤ ਉੱਚੀ, ਮਤ ਪਤ ਕਾ ਰਾਖਾ, ਆਪ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਚਿਤ ਆਵੇ ਚਿਤ ਆਵਨ ਕਾ ਸਦਕਾ ਸਰਬ ਸੁਖ ਹੋਵੇ। ਖਾਲਸੇ ਜੀ ਕੀ ਦੇਖ ਤੇਖ ਫਤਿਹ, ਚੌਂਕੀਆਂ ਝੰਡੇ ਬੁੰਗੇ, ਜੁਗੋ ਜੁਗ ਅਟਲ ਰਹੇ ਧਰਮ ਕਾ ਜੈਕਾਰ, ਖਾਲਸਾ ਜੀ ਸਾਹਿਬ ਬੋਲੋ ਜੀ। ਖਾਲਸੇ ਜੀ ਕੋ ਨਾਮ ਦਾਨ, ਸਖੀ ਦਾਨ, ਗੁਰਮਤਿ ਦਾਨ, ਬੁੱਧ ਬਵੇਕ ਰਹਿਤ ਰਿਛਾ ਦਾਨ, ਖਾਲਸੇ ਜੀ ਕੋ ਸ਼੍ਰੀ ਹਰਿਮੰਦਰ ਸਾਹਿਬ, ਅੰਮ੍ਰਿਤਸਰ ਸਰੋਵਰ ਜੀ ਕੇ ਇਸ਼ਨਾਨ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ ਦਰਸ਼ਨ ਦਦਾਰ ਮੇਲੇ, ਬੋਲੋ ਜੀ। ਸ਼੍ਰੀ ਅਕਾਲ ਤਖ਼ਤ ਸਾਹਿਬ ਜੀ, ਸੰਤੋਖ ਸਰ ਜੀ, ਬਵੇਕ ਸਰ ਜੀ, ਰਾਮ ਸਰ ਜੀ, ਕੌਲ ਸਰ ਜੀ, ਤਰਨ ਤਾਰਨ ਜੀ, ਤਪਿਆਨੇ ਜੀ, ਖਡੂਰ ਜੀ, ਗੁਰੂ ਕੀ ਬਾਉਲੀ, ਸ਼੍ਰੀ ਗੋਇੰਦਵਾਲ ਸਾਹਿਬ ਜੀ ਕੇ ਇਸ਼ਨਾਨ, ਦਰਸ਼ਨ ਦਦਾਰ ਮੇਲੇ, ਬੋਲੋ ਜੀ। ਹਮ ਜੀ ਨਨਕਾਣੇ ਜੀ, ਕਰਤਾਰਪੁਰ ਜੀ, ਬਾਬੇ ਨਾਨਕ ਡੇਹਰੇ ਜੀ, ਤਖ਼ਤ ਕੇਸਗੜ੍ਹ ਸਾਹਿਬ, ਅਨੰਦਪੁਰ ਜੀ, ਕੀਰਤਪੁਰ ਜੀ, ਪਾਤਾਲਪੁਰ ਜੀ, ਲਖਨੌਰ ਜੀ, ਚਮਕੌਰ ਜੀ, ਫਤਿਹਗੜ੍ਹ ਸਾਹਿਬ ਜੀ, ਦਮਦਮਾ ਸਾਹਿਬ ਜੀ, ਧਮਤਾਨ ਜੀ, ਮੁਕਤਸਰ ਜੀ, ਪੌਂਟੇ ਜੀ, ਤਖ਼ਤ ਪਟਨਾ ਸਾਹਿਬ, ਹਰਿਮੰਦਰ ਦਿੱਲੀ, ਮਹਿਸ਼ੀਸ਼ ਗੰਜ, ਰਕਾਬਗੰਜ, ਬਾਲਾ ਸਾਹਿਬ, ਬੰਗਲਾ ਸਾਹਿਬ, ਸੱਤੋ ਝੰਡਿਆਂ ਸਾਹਿਬਾਂ ਜੀ ਦੇ ਸੁੱਖ ਦੇ ਦਰਸ਼ਨ ਦਦਾਰ ਮੇਲੇ, ਬੋਲੋ ਜੀ। ਭਗਾਉਣ ਸਾਹਿਬ ਜੀ, ਪੰਜੇ ਸਾਹਿਬ ਜੀ, ਕਪਾਲ ਮੋਚਨ ਜੀ, ਰਣ ਮੋਚਨ ਜੀ, ਨਾਨਕ ਮੱਤੇ ਜੀ, ਤਿਲਗਨ ਜੀ ਜੀ, ਨਾਨਕ ਜੀਰਾ ਜੀ, ਸ਼ਿਕਾਰਘਾਟ ਜੀ, ਹੀਰਾਘਾਟ ਜੀ, ਮਾਤਾ ਸਾਹਿਬ ਦੇਵਾਂ ਜੀ, ਸੰਗਤ ਸਾਹਿਬ ਜੀ, ਮਾਲਟੇਕੜੀ ਸਾਹਿਬ ਜੀ, ਬਸਮਤ ਨਗਰ, ਦਮਦਮਾ ਸਾਹਿਬ ਜੀ, ਬੰਦਾ ਘਾਟ ਜੀ, ਨਗੀਨਾ ਘਾਟ ਜੀ, ਸ਼੍ਰੀ ਗੰਗਾ ਜੀ, ਗੋਦਾਵਰੀ ਜੀ, ਕੇਸ਼ਨਾਥ, ਦਰਸ਼ਨ ਦਦਾਰ ਮੇਲੇ, ਬੋਲੋ ਜੀ। ਸਰਬ ਸਮੂਹ ਖਾਲਸੇ ਜੀ ਕੋ ਨਗਾਰਿਆਂ, ਨਿਸ਼ਾਨ ਸਾਹਿਬਾਂ, ਸੰਜਗਤ ਤਖ਼ਤ ਸੱਚਖੰਡ, ਸ਼੍ਰੀ ਹਜ਼ੂਰ ਸ਼੍ਰੀ ਅਬਚਲ ਨਗਰ ਸਾਹਿਬ ਜੀ ਦੇ ਸੁੱਖ ਦੇ ਦਰਸ਼ਨ ਦਦਾਰ ਮੇਲੇ, ਬੋਲੋ ਜੀ। ਸਤਿ ਸ਼੍ਰੀ ਅਕਾਲ ਪੁਰਖ ਜੀ ਕਾ ਖਾਲਸਾ ਜੀ ਸਾਹਿਬ ਬੋਲੋ ਜੀ। ਸਤਿ ਸ਼੍ਰੀ ਅਕਾਲ ਪੁਰਖ ਜੀ ਕਾ ਖਾਲਸਾ ਜੀ ਸਾਹਿਬ ਬੋਲੋ ਜੀ, ਬੋਲੋ ਜੀ, ਬੋਲੋ ਬੋਲੋ ਜੀ, ਸ਼੍ਰੀ ਵਾਹਿਗੁਰੂ ਜੀ ਜੀ। ਗੁਰੂ ਗਰੀਬ ਨਿਵਾਸ ਅੰਤਰਜਾਮੀ ਸੱਚੇ ਪਾਤਸ਼ਾਹ ਜੀ ਮਹਾਰਾਜ, ਆਪ ਜੀ ਕੇ ਅਜ਼ੁਰ ਅੰਮ੍ਰਿਤਮਈ ਸ਼ਬਦ ਬਾਣੀ, ਕੀਰਤਨ ਚੌਕੀ, ਸੋਧਰ ਰਹਿਰਾ ਸਾਹਿਬ ਜੀ ਕੀ ਅਰਦਾਸ, ਅਖਰ ਵਾਧਾ ਘਾਟਾ ਭੁੱਲ ਚੁੱਕ ਮਾਫ ਕਰਨਾ ਬਾਣੀ, ਸੱਚ ਖੰਡ ਵਿੱਚ ਪ੍ਰਵਾਨ ਕਰਨਾ, ਆਈਆਂ ਸਮੂਹ ਸੰਗਤਾਂ ਦੀ ਹਾਜ਼ਰੀ ਪ੍ਰਵਾਨ ਕਰਨਾ, ਸਿੱਖ ਪੜ੍ਹਦੇ ਸੁਣਦੇ ਸਰਬਤ ਲਾਹੇਬੰਦ ਹੋਣ, ਗੁਰੂ ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਬਾਣੇ ਸਰਬਤ ਕਾਬਲਾ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਤੇਗਾ ਅਕਾਲੀ ਬਾਬਾ ਫੂਲਾ ਸਿੰਘ ਜੀ ਨਿਹੰਗ ਸਿੰਘ ਜੀ ਦਾ।

ਸਾਧ ਸੰਗਤ ਜੀ, ਗੁਰੂ ਸਾਹਿਬ ਜੀ ਦਾ ਲੰਗਰ ਤਿਆਰ ਹੈ, ਪ੍ਰਸ਼ਾਦਾ ਛੱਕ ਕੇ ਗੁਰੂ ਮਹਾਰਾਜ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ। ਬੋਲ

ਵੱਡੀ ਸਕਰੀਨ ਬਣਦੀ ਹੈ ਜਿਸ ਸਕਰੀਨ ਤੇ ਲੇਜਰ ਰੇਂਜ ਰਾਹੀਂ ਗੁਰੂ ਸਾਹਿਬਾਨ ਜੀ ਦਾ ਇਤਿਹਾਸ ਦਿਖਾਇਆ ਜਾਂਦਾ ਹੈ। ਸੋ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਠੀਕ 8:15 ਤੇ ਗੁਰਦੁਆਰਾ ਗੋਬਿੰਦ ਬਾਗ ਸਾਹਿਬ ਵਿਖੇ ਪਹੁੰਚ ਕੇ ਗੁਰੂ ਸਾਹਿਬਾਨ ਜੀ ਦਾ ਇਤਿਹਾਸ ਵੇਖ ਕੇ ਗੁਰੂ ਮਹਾਰਾਜ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
1: ਵਾਹਿਗੁਰੂ
0: ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

ਭੈ ਵਿੱਚ ਪਾਉਣ ਸੁਭਾਅ, ਭੈ ਵਿੱਚ ਚਲੇ ਲਖਦਰੀਆ, ਭੈ ਵਿੱਚ ਚਲਨ ਕਰੇ ਵਿਗਾਰ, ਭੈ ਵਿੱਚ ਧਰਤੀ ਦੱਬੀ ਭਾਰ, ਭੈ ਵਿੱਚ ਫਿਰ ਸਿਰ ਪਾਰ, ਭੈ ਵਿੱਚ ਰਾਜਾ ਤਹੁੰਦਵਾਰ, ਭੈ ਵਿੱਚ ਸੂਰਜ, ਭੈ ਵਿੱਚ ਚੰਦ, ਭੈ ਵਿੱਚ ਸਿੱਧੂ ਸਰਨਾਥ, ਭੈ

ਮੁਸਲਮਾਨਾਂ ਸੰਸਰੀਅਤ ਪ੍ਰਾਪਤ ਕਰੇ ਵਿਚਾਰ ਬੰਦੇ ਸਜੇ ਭਵਿਸ਼ਬੰਦੀ ਵੇਖਣ ਬੋਦੀ ਦਾ ਹਿੰਦੂ ਸਾਲਾਂ ਹੀ ਸਾਰਾ ਹਨ ਦਰਸ਼ਨ ਵਪਾਰ ਤੀਰਥ ਮਾਵਿਆ ਚਾ ਪੂਜਾ ਅਗਰ ਵਾਸ ਵੇਕਾ ਜੋਗੀ ਸੁਨ ਧਿਆਉ ਜੇ ਤੇ ਅਲਖਨਾਮ ਕਰਤਾਰ ਸੁਖ ਮੁਰਤ ਨਾਮ ਨਿਰੰਜਨ ਕਾਇਆ ਗਾ ਕਾ ਸਤਿਆ ਮਨ ਸੰਤ ਕੋ ਬੁਝੇ ਦੇਣੇ ਕੇ ਵਿਚਾਰ ਦੇ ਦੇ ਮੰਗੇ ਸੈਸਾ ਗੁਣਾ।

ਹਉਂ ਚ ਆਇਆ ਹਉਂ ਚ ਗਿਆ ਹਉਂ ਚ ਮਿਆ ਹਉਂ ਚ ਮੁਆ ਹਉਂ ਚ ਦਿੱਤਾ ਹਉਂ ਚ ਲਿਆ ਹਉਂ ਚ ਕੱਟਿਆ ਹਉਂ ਚ ਗਿਆ ਹਉਂ ਸਿਆਰ ਕੁੜਿਆ ਹਉਂ ਚ ਪਾਪ ਨੂੰ ਵਿਚਾਰ ਹਉਂ ਚ ਸੰਸਾਰ ਦਾ ਉਤਾਰ ਹਉਂ ਚ ਹੱਸੇ ਹਉਂ ਚ ਰਵੇ ਹਉਂ ਚ ਭਰੀਏ ਹਉਂ ਚ ਧਵੇ ਹਉਂ ਚ ਜਤ ਜਿਨ ਸਿਖੋਵੇ।

ਅੰਡ ਜਿਰ ਬੁਝਾ ਖਾਣੀ ਸੇਜਾ ਸਮੀ ਜਾਣੇ ਨਾਨਕਾ ਸਰਾ ਮੇਰਾ ਜਨਤਾ ਨਾਨਕ ਜੰਤ ਵਾਹਿ ਕੇ ਸਮਾਂ ਨੇ ਸਮਨਾ ਜਿਨ ਕਰਤੇ ਕਰਨਾ ਕੀ ਆ ਚਿੰਤਾ ਵੇ ਕਰਨੀ ਦਾ ਸੋ ਕਰਤਾ ਚਿੰਤਾ ਕਰੇ ਜਿਨ ਪਾਇਆ ਜਗ ਤਸ ਸਵਾਰੀ ਸਾਸ ਤਸ ਤਸ

ਸਵੰਗ ਮਹੱਲਾ ਪਹਿਲਾ ਸਚਕਾਲ ਪੁਨਰਤਿਆ ਕਲਕਾਲ ਖਵੇਤਾ ਬੀਓ ਬੀਜ ਪਤ ਲਗੇ ਆਪਣੇ ਗੋਏ ਦਾ ਜੇ ਖੋਏ ਤਾਂ ਗੁਰ ਤੀਰਥ ਹੋਏ ਨਾਨਕ ਪਾਏ ਵਾਰਾ ਕੋਰੇ ਰਣੈ ਸੋਏ ਪੈ ਵਿੱਚ ਖੰਡ ਚੜਾਈ ਸਰਪਾਤਨ

ਨਾਨਕ ਮੇਰੇ ਸਰੀਰ ਕਾ ਇਕ ਰਤਵਾ ਜੁਗ ਜੁ ਫਿਰਟਾਈਏ ਗਿਆਨੀ ਬੁਝੇਤਾ ਸਤਿਗੁਰ ਸੰਤੋਖ ਤਰਮ ਗ੍ਰਥਵਾ ਤ੍ਰਿਤ੍ਰਿਜਤੇ ਕਾ ਜੋਰ ਗ੍ਰਥਵਾ ਦੁਆਪਰ

ਦਇਆ ਕਪਾ ਸੰਤੋਖ ਸੂਰਜ ਕਣੀ ਸਤਵਟ ਇਹ ਜਨਿਓ ਜੀ ਕਾ ਹਿਤਾ ਭਾਂਡੇ ਘੱਤ ਨਾ ਹਿਉ ਤੇ ਨਾਮ ਲੱਗੇ ਨਾ ਹਿਜਲੇ ਨਾ ਜਾਏ ਤਨ ਸੁਮਾਰ ਸਨਾਨ ਕਾ।

ਜੇ ਮਹਾਤਾ ਕਰਮੇ ਕਰਮੇ ਪਿਤਰੀ ਦੇ ਅੱਗੇ ਵਸਿਆ ਨੇ ਪਿਤਰੀ ਚੋਰ ਕਰੇ ਵੜੀਏ ਹਦਲਾਲ ਕੇ ਮਸਵੀ ਕਰੇ ਨਾਨਕ ਅੱਗੇ ਸਮਲੇ ਜੇ ਖੱਟੇ ਘਾਲ।

ਪਹਿਲਾ ਸੱਚਾ ਫਿਰ ਸੱਚਾ ਬੈਠਾ ਸੱਚਾ ਕੇ ਰੱਖਿਆ ਕੋਈ ਨਾ ਪਿੱਟਿਓ ਜਾਏ ਸੱਚਾ ਹੋਇਆ ਕਿ ਜੇ ਅਲਗਾ ਪ੍ਰਸਲਤੀ ਜਾਏ ਸੱਚਾ ਕਿਸੇ ਲਗਾ ਦੋ ਅੰਨ ਦੇਵਤਾ ਪਾਣੀ ਦੇਵਤਾ ਬੈਸੰਤਰ ਦੇਵਤਾ ਨੂੰ ਪੰਜਵਾਂ ਪਾ ਕਿਰਤੇ ਤਾਹਵਾ ਪਾ ਪਵਿੱਤੇ ਪਾਪੀ ਸੁਕਨ ਗੜਿਆ ਥੁੱਕਾ ਪਈਆਂ ਜਿਤ ਮੁਖ ਨਾਮ ਨਾ ਉਚਰੇ ਬਿਨਾਂ ਵਿਰਸਾ ਨਾਨਕੇ ਵਜਾਣੀ